ਜੇ ਕੋ ਰਹਤੀਏ ਜਗ ਦਰ ਸਾਵਤ ਪਹੁਲ ਪੀਏ ਕੋ ਕਰਮ ਕਮਾਵਤ ਜੇ ਕੋ ਰਹਤੀਏ ਜਗ ਦਰ ਸਾਵਤ ਪਹੁਲ ਪੀਏ ਕੋ ਕਰਮ ਕਮਾਵਤ ਤਿੰਨ ਸਿਓ ਵਰਤਨ ਨਾਹੇ ਮਿਲਾਵੈ ਤਿੰਨ ਸੋ ਵਰਤਨ ਨਾਹੇ ਮਿਲਾਵੈ ਜੇ ਕੋ ਰਹਤੀਏ ਜਗ ਦਰਸਾਵਤ ਪੌਲ ਪੀਏ

Bye.

ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸ਼ਰਨਾਈ ਜਾ ਕਰਤਾ ਵਾਲੇ

एहन सजमे दास पन बेनत कहे

0: ਜਨਮ ਮਰਨ ਕੀ ਟੇਕ
1: ਵਖੂ ਜਲ ਸਦਾ ਸੁਖੀ ਸਦਾ।

ਜਿਉ ਪੋਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ

ਸਤਨਾਮ ਵਾਹਿਗੁਰੂ ਜੀ ਵਾਹਿਗੁਰੂ।

ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਧੰਨ ਵਾਹਿਗੁਰੂ ਸਾਹਿਬ ਜੀ। ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਾਹਾਂ ਲਿਵਤਾਰ, ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਭਾ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ, ਗਾਵੈ ਕੋ ਤਾਨ ਹੋਵੈ ਕਿਸੈ ਤਾਨ, ਗਾਵੈ ਕੋ ਦਾਤ ਜਾਣੇ ਨਿਸਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਕਸੈ ਬੇਪਰਵਾਹ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰੂ, ਆਖੈ ਮੰਗੈ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ, ਆਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨੂ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੋ ਘਰ ਲੈ ਜਾਈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜਿਤ ਸੁਭਾਵਾਂ ਵਿਣ ਭਾਣੇ ਕੇ ਨਾਈ ਕਰੀ, ਜੇਤੀ ਸਿਰ ਠੋ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ, ਮਤ ਵਿਚਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗਚਾਰੀ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾ ਉਰਖਾਏ ਕਹੇ ਜਸ ਕੀਰਤ ਜਗ ਲੇ, ਜਿਤ ਸਨਦਰ ਨ ਆਵਈ ਤਾਂ ਵਾਤਨ ਪੁੱਛੈ ਕੀ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤਿਹਾ ਕੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਹਿਦ ਪੀਰ ਸੁਰਨਾਥ, ਸੁਣਿਆ ਧਰ ਧਵਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਕਸਾ ਲਾ ਹਨੁਮੰਦ, ਸੁਣਿਆ ਜੋਗ ਜੁਗ ਤਨ ਭੇਦ, ਸੁਣੇ ਸ਼ਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋ ਗਿਆਨ, ਸੁਣਿਆ ਅੜ ਸੜਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ, ਸੁਣਿਆ
ਸਰਾ ਗੁਣਾ ਕੇ ਗਾਹਾ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹੋ ਸੁਣਿਆ ਹੱਥ ਵੈ ਸਗਾਹੋ ਨਾਨਕ ਭਗਤਾਂ ਸਦਾ ਵਿਗਾਹ ਸੁਣਿਆ ਦੁੱਖ ਪਾਪ ਕਾ ਨਾਸ਼ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਜ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰ ਗੈ ਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੋ ਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਬਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਭ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲੱਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਭਾਕ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋ ਦਉ ਅਸੰਖ ਗਾਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਾਖਾਹੇ ਅਸੰਖ ਨਿੰਦਕ ਸਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਨ ਅੱਖਰਾਂ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤੈ ਸਿਰ ਨਾਹੀ ਜੇ ਫੁਰਮਾਏ ਤਿਵਤ ਪਾਹੀ ਜੀਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਧੰਦੇ ਪਾਣੀ ਧੋਤਾ ਉਤਰ ਸਕੇ ਮੂਦ ਬਲੀ ਤੀ ਕੱਪੜ ਹੋਏ ਦੇ ਸਾਬੂਣ ਲਈ ਆਹੁਤ ਹੋਏ ਭਰੀਐ ਮਤ ਪਾਪਾਂ ਕਹਿ ਸੰਗ ਧੋਪੈ ਨਾਵੈ ਕਹਿ ਰੰਗ ਉੱਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੂ ਆਪੇ ਬੀ ਜਾਪੇ ਹੀ ਖਾਹੂ ਨਾਨਕ ਹੁਕਮੀ ਆਵ ਹੋ ਜਾਹੂ ਤੀਰਥ ਤਾਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮੰਚਾਉ ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰ ਤੇ ਮਾਹੂ ਕਵਨ ਜਿਤ ਹੋਵਾ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੂ ਨਾ ਕੋਈ ਜਾ ਕਰਤਾ ਸਿਰ ਠੀਕ ਉਹ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ
ਨਾਨਕ ਜੀ ਕੋ ਆਪੋ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਉੜਕੋੜ ਕਪਾਲ ਥੱਕੀ ਵੇਦ ਕਹਿਣਕ ਬਾਤ ਸਹਿਸ਼ ਅਠਾਰਹ ਕਹਿਣ ਕਤੀਬਾਂ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈਆ ਨਦੀਆਂ ਤੈ ਵਾ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇਤ ਸਮਨ ਹੋ ਨਾ ਵਿਸਰ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨੈ ਦੇਣ ਨ ਅੰਤ ਅੰਤ ਨ ਵਿਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੀ ਉਪਰ ਉੱਚਾ ਨਾਉ ਇਹ ਵਡੂਚਾ ਹੋਵੈ ਕੋਏ ਤੇ ਸੂਚੇ ਕਹੁ ਜਾਣੈ ਸੋਏ ਜੇ ਵਡੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋਦ ਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਾਪ ਤੁੱਟ ਹੈ ਵੇਕਾਰ ਕੇਤੇ ਲੈ ਲੈ ਮੁੱਕਰ ਪਾਹੀ ਕੇਤੇ ਮੂਰਖ ਆਹੀ ਖਾਹੀ ਕੇਤਿਆਂ ਦੁੱਖ ਭੋਗ ਸਦ ਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੈ ਜੇਤੀ ਆਮ ਹੋਇ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਪੇ ਕੇਈ ਕੇ ਜਿਸਨੋ ਬਖਸ਼ੇ ਸਭ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰ ਗੇ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੀ ਅਮੁੱਲ ਭਾਈ ਅਮੁੱਲ ਆਵੈ ਸਮਾਹੀ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰੈ ਵਖਿਆਨ ਆਖੈ ਬਰਮੇ ਆਖੈ ਹਿੰਦੂ ਆਖੈ ਗੋਪੀ ਤੈ ਗੋਬਿੰਦ ਆਖੈ ਈਸ਼ਰ ਆਖੈ ਸਿਧੂ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰ ਨਰ ਮੁੰਜਨ ਸੇਵ ਕੀਤੇ ਆਖੈ ਆਖਣ ਪਾਹੀ ਕੀਤੇ ਕਹਿ ਕਹਿ ਉਠ ਉੱਠ ਜਾਈ ਏਤੇ ਕੀਤੇ ਹੋਰ ਕਰੇ ਤਾ ਆਖ ਨ ਸਕੈ ਕਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੂ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾ ਦੋ ਨੇ ਕੋ ਸੰਖਾ ਕੀਤੇ ਵਾਵਨ ਹਾਰੇ ਕੇਤੇ ਰਾਗ ਪਰੀ ਸੋ ਕਹੀਅਨ ਕੇਤੇ ਗਾਵਨ ਹਾਰੇ ਗਾਵੈ ਤੋਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮਾਸ਼ ਪਾਇਆਲੇ ਗਾਵਨ ਰਤਨੋ ਪਾਏ ਤੇਰੇ ਆਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇ ਤੁਧ ਨੂੰ ਗਾਵੈ ਜੋ ਤੁਧ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤ ਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕਿ ਕਰੈ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ
ਆਦੇਸ ਤਸਾ ਆਦੇਸ਼ ਆਦਿ ਨੀਲੋ ਨਾਦੋ ਨਾਹਤ ਜੋਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪਨਾਤ ਨਾਤੀ ਸਭ ਜਾ ਕੀ ਰਹਿਤ ਸਦੇ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਤਸਾ ਆਦੇਸ਼ ਆਦੋ ਨੀਲੋ ਨਾਦੋ ਨਾਹਤ ਜੋਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਭਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਬਾਨ ਜਿਬਤ ਸੁਭਾਵੈ ਤਵੈ ਚਲਾਵੈ ਜਿਬ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਹੋ ਵਿਡਾਨ ਆਦੇਸ਼ ਤਸਾ ਆਦੇਸ਼ ਆਦੋ ਨੀਲੋ ਨਾਦੋ ਨਾਹਤ ਜੋਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਾਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸਾ ਆਦੇਸ਼ ਆਦੋ ਨੀਲੋ ਨਾਦੋ ਨਾਹਤ ਜੋਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏ ਤਰਾਏ ਪਤ ਪਵੜੀਆਂ ਚੜੀ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥੀਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨੂ ਨਦਰੀ ਕਰਮ ਪਵੈ ਨਿਸਾਨ ਕੱਚ ਪਗਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਗਾੜਤ ਘੜੀਆਂ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਹਿਦ ਬੋਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸਿਵ ਕੇਤੇ ਨਾਨਕ ਵੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ ਥਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਮਰਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭਾਂਡ ਜੇ ਕੋ ਕਥੈ ਤੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤਵੈ ਤਬਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਡਾ ਸਾਰ ਜਾਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਬਾਗ ਪਾਤਸ਼ਾਹ ਦਸਵੀਂ
ਛਪਾ ਸ਼ੰਦੋ ਪ੍ਰਸਾਦੁ ਚੱਕਰ ਚਿਹਨ ਬਰਨ ਜਾਤਰ ਪਤਨ ਹੈ ਜੇ ਰੂਪ ਰਾਂਗਾ ਲੇਖ ਭੇ ਕੋ ਕਹਿਨ ਸਕਤ ਕੇ ਚਲ ਮੂਰਤਾਨ ਭਉ ਪ੍ਰਕਾਸ਼ ਮਿਤੋ ਜਿਹੀ ਜੈ ਕੋਟ ਇੰਦਰ ਇੰਦਰਾਂ ਸ਼ਾਹੁ ਸ਼ਾਹਾਨ ਗਣੀਜੈ ਤੇਰੇ ਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬੰਤਰਨ ਕਹਿ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨ ਸੁਮਤ ਭਜੰਗ ਪ੍ਰਜਾ ਛੰਦ ਨਮਸਤੁ ਅੰਕਾਲੇ ਨਮਸਤੁ ਅੰਗਰਪਾਲੇ ਨਮਸਤੁ ਰੂਪੇ ਨਮਸਤੁ ਅਨੂਪੇ ਨਮਸਤੰ ਭੇਖੇ ਨਮਸਤੰਗਾਂ ਲੇਖੇ ਨਮਸਤੰ ਕਾਇ ਨਮਸਤੰਗ ਜਾਏ ਨਮਸਤੰ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਵਾਹਿ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੋਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਰ ਕਰਮੇ ਨਮਸਤੰਗ ਨਰ ਭਰਮੇ ਨਮਸਤੰਗ ਨਰ ਦੇਸ਼ ਨਮਸਤੰਗ ਨਰ ਭੇਸ਼ ਨਮਸਤੰਗ ਨਰ ਨਾਮੇ ਨਮਸਤੰਗ ਨਰ ਕਾਮੇ ਨਮਸਤੰਗ ਨਰ ਧਾਤੇ ਨਮਸਤੰਗ ਨਰ ਧਾਤੇ ਨਮਸਤੰਗ ਨਰ ਧਾਤੇ ਨਮਸਤੰਗ ਨਰ ਘਾਤੇ ਨਮਸਤੰਗ ਨਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਰ ਤਾਪੇ ਨਮਸਤੰਗ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਧਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੰਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਵਜਵੀ ਨਮਸਤਸ ਅਜਵੀ ਦੇਸੰਗ ਦੇਸ਼ ਨਮਸਤੰਗ ਭੇਸ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਵ ਕਾਲੇ ਨਮ ਸਰਵ ਦਿਆਲੇ ਨਮ ਸਰਵ ਰੂਪੇ ਨਮ ਸਰਵ ਭੂਪੇ ਨਮ ਸਰਵ ਖਾਪੇ ਨਮ ਸਰਵ ਥਾਪੇ ਨਮ ਸਰਵ ਕਾਲੇ ਨਮ ਸਰਵ ਪਾਲੇ ਨਮਸਤਸ ਦੇਵ ਨਮਸਤੰਗ ਭੇਵ ਨਮਸਤੰਗ ਜਨਮੇ ਨਮਸਤੰਗ ਸੁਭਾਰਮੇ ਨਮ ਸਰਵ ਗਾਉਣੇ ਨਮ ਸਰਵ ਪਾਉਣੇ ਨਮ ਸਰਵ ਰੰਗੇ ਨਮ ਸਰਵ ਭੰਗੇ ਨਮ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਮਸਤੰਗ ਵਰਣੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮ ਸਰਵ ਧੰਦੇ ਨਮੋਸਤਾ ਬੰਦੇ ਨਮਸਤੰਗ ਸਾਕੇ ਨਮਸਤੰਗ ਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖ ਨਮ ਸਰਵ ਪੋਖ ਨਮ ਸਰਵ ਕਰਤਾ ਨਮ ਸਰਵ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਵ ਦਿਆਲੇ ਨਮ ਸਰਵ ਪਾਲੇ ਚਾਚਰੀ ਸ਼ਾਂਤੋ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਧੇ ਹੈ ਪੇ ਹੈ ਜੀਤ ਹੈ ਭੀਤ ਤਰਮਨ ਨਿਧਾਨ ਤਰਵਰਗਾ ਸਰਗ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਜ ਹੈ ਝਾਂਜ ਹੈ ਮੀਖਰ ਫੀਕ ਹੈ ਧੰਦ ਹੈ ਬੰਧ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕਨ ਸ੍ਰੀਕਨ ਰਲਾਂਬ ਹੈ ਸਾਮ ਹੈ ਗਾਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਗਾਹ ਹੈ ਮਾਨ ਨਿਧਾਨੇ ਨੇਕ ਹੈ ਭੇਕ ਭਜੰਗ ਪ੍ਰਜਾਸ਼ਨ ਨਮੋ ਸਰਵਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨੰਗੀਏ ਨਾਤੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਣੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਣੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਣੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਭੂਤੇ ਕਲੰਕ ਹੁੰਬਣਿਆ ਨੇ ਕਲੰਕੀ ਸਰੂਪੇ ਨਮ ਰਾਜ ਰਾਜੇ ਸੁਨ ਪਰਮ ਰੂਪੇ ਨਮ ਜੋਗ ਜੋਗੇ ਸੁਨ ਪਰਮ ਸਿੱਧੀ ਨਮੋ ਰਾਜ ਰਾਜੇ ਸੁਨ ਪਰਮ ਬ੍ਰਿਧ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਏ ਭਰਮੀ ਭੋਗੀਏ ਭੁਗਤੇ ਨਮੋ ਜੋਗ ਜੋਗੇ ਸੰਗ ਪਰਮ ਜੁਗਤੇ ਨਮ ਨਤ ਨਾਰਾਇਣ ਕਰੂਰ ਕਰਮੀ ਨਮੋ ਪ੍ਰੇਤਾ ਬ੍ਰੇਦੇ ਵਿਸੁ ਧਰਮੇ ਨਮ ਰੋਗ ਹਰਤਾ ਨਮ ਰਾਗ ਰੂਪੇ ਨਮ ਸ਼ਾਹ ਸ਼ਾਗ ਨਮ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸ਼ਨਾਨੇ ਨਮ ਮੰਤਰ ਮੰਤਰ ਨਮ ਜੰਤਰ ਜੰਤਰ ਨਮ ਇਸ਼ਟ ਇਸ਼ਟ ਨਮ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਰਵ ਪਰਨਾਸੀ ਨੂਪੇ ਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਅਬ੍ਰਿਤ ਕਰਤਾ ਦੁਵਰ ਦਰਦ ਗੰਗੋਗ ਹਰਤਾ ਪਰਮ ਪਰਮ ਪਰਮੇਸ਼ਵਰ ਪੁਰਸ਼ ਪਾਲੰਗ ਸਦਾ ਸਰਵਦਾਸ ਦਾਤਾ ਦਿਆਲੰਗ ਛੇਦੀ ਭੇਦੀ ਨਾਮ ਕਾਮੰਗ ਸਮਸਤ ਉਪਰਾਜੀ ਸਮਸਤ ਅਸਥਾਮੰਗ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਪ੍ਰਭੂ ਹੈ ਜੋ ਹੈ ਦੇਸ ਹੈ ਭੇਸ ਹੈ ਭਜੰਗ ਪ੍ਰਜਾ ਛੰਦ ਅਗਾਧੇ ਬਾਧੇ ਨੰਦੀ ਸਰੂਪੇ ਨਮ ਸਰਵਮਾਨੀ ਸਮਸਤੇ ਨਿਧਾਨੇ ਨਮਸਤੰਗ ਨਾਥੇ ਨਮਸਤੰਗ ਪ੍ਰਮਾਥੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਕਾਲੇ ਨਮਸਤੰਗ ਪਾਲੇ ਨਮ ਸਰਵ ਦੇਸੇ ਨਮ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹ ਨਮ ਮਾਹ ਮਾਹੇ ਨਮੋ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮੋ ਰੋਖ ਰੋਕੇ ਨਮ ਸੋਖ ਸੋਖੇ ਨਮ ਸਰਵ ਰੋਗੇ ਨਮ ਸਰਵ ਭੋਗੇ ਨਮ ਸਰਵ ਜੀਤੰਗ ਨਮ ਸਰਵ ਭੀਤੰਗ ਨਮ ਸਰਵ ਗਿਆਨੰਗ ਨਮ ਪਰਮ ਤਾਰੰਗ ਨਮ ਸਰਵ ਮੰਤਰੰਗ ਨਮ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮ ਸਰਵ ਕ੍ਰਿਸੰਗ ਨਮ ਸਰਵ ਰੰਗੇ ਦਰਭੰਗੀ ਅਨੰਗੇ ਨਮ ਜੀਵ ਜੀਵੰਗ ਨਮ ਬੀਜ ਬੀਜੇ ਖਿਜੇ ਭਿਜੇ ਸਮਸਤੰਗ ਪ੍ਰਸੱਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਧਾਰਿਤ ਸਦਿੰਗ ਨਿਵਾਸੀ ਚਰ ਪ੍ਰਸ਼ਾਦੋ ਪ੍ਰਸਾਦ ਅੰਮ੍ਰਿਤ ਕਰਮੇ ਅੰਬਰ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਖਲ ਧਰਮ ਲਾ ਕਰਮ ਸਰਵਦਾਤਾ ਸਰਵੰਗਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪੁਰਾਣ ਸਰਵੰ ਤਰਾਣ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਰੇ ਰਵਾਲ ਸ਼ੰਤੋ ਪ੍ਰਸਾਦ ਆਦਿ ਰੂਪ ਨਾਦ ਮੂਰਤ ਜੂਨ ਪੁਰਖ ਅਪਾਰ ਸਰਵ ਮੰਤਰ ਮਾਨ ਦੇ ਭੇਵਾਦ ਉਦਾਰ
ਸਰਬਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤ ਤਿਤ ਬਰਾਜ ਅਧੂ ਤੁਰ ਬੁਰਸਾਲ ਨਾਮ ਠਾਮ ਨਾ ਜਾਤ ਜਕ ਰੂਪ ਰੰਗ ਨ ਰੇਖਾਦ ਬੁਰਖਧਾਰ ਮੂਰਤ ਜੋ ਨਾਦ ਸਿਖ ਦੇ ਸੌਰ ਨ ਭੇਜ ਜਕ ਰੂਪ ਰੇਖ ਨ ਰਾਗ ਜਤ ਤਤ ਦਿਸਾ ਵਿਸਾ ਫੈਲਿਓਨ ਰਾਗੂ ਨਾਮ ਕਾਮ ਬੀਨ ਭੇਖ ਧਾਮੂ ਨ ਜਾਹੇ ਸਰਮਾਨ ਸਰਬਤਰ ਮਾਨ ਸਦਾ ਮੰਤਾ ਏਕ ਮਰੂਮ ਏਕ ਮੂਰਤਨਿਕ ਦਰਸ਼ਨ ਕਿਉਂ ਨਿਰੂਪ ਅਨੇਕ ਖੇਲ ਖੇਲ ਅਖਿਲ ਅਖਿਲ ਅਨੰਤ ਕੋ ਫਰੇਖ ਦੇ ਬੇਬ ਨਾ ਜਾਨੀ ਜੇ ਬੇਦਰ ਕਥੇ ਭਗ ਰੂਪ ਰੰਗ ਨਾ ਜਾਤ ਬਾਸੁ ਜਾਨੀ ਕਹਿ ਜੇ ਬੂਤ ਆਤਮਾਤ ਨ ਜਾਤ ਜਾਕਰ ਜਨ ਮਰਨ ਬਿਹੀਨ ਚੱਕਰ ਬੱਕ ਫਿਰਾ ਚਤਰ ਚੱਕ ਮਾਨੀ ਪ੍ਰਤੀਨ ਲੋਕ ਚੌਦਾ ਹੈ ਕਿ ਬਿਕ ਜਗ ਜਾਪੀ ਜਿਹ ਜਾ ਪਾਦ ਦੇਵਨਾਦ ਮੂਰਤ ਆਪਿ ਸਭਾ ਜੇ ਥਾਪ ਪਰਮ ਰੂਪਣੀਤ ਮੂਰਤ ਪੂਰਨ ਪੁਰਖਾ ਪਾਰ ਸਰਬ ਸਰਚ ਸੰਭਵ ਕਰਨ ਭੰਜਨ ਹਾਰ ਕਾਲਹੀਲ ਕਲਾ ਸੰਯੁਗਤ ਕਾਲ ਪੁਰਖ ਅਦੇਸ ਧਰਮ ਧਾਮ ਸੁਪਰਮ ਰਹਿਤ ਭੂਤ ਲੱਖ ਭੇਸ ਅੰਗ ਰਾਗਨ ਰੰਗ ਜਾਖਾ ਜਾਤ ਪਾਤਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾਇਕ ਆਮ ਆਪ ਰੂਪ ਮੀਕਨ ਉਸਤਿਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਤ ਮੀਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੁਪਰਤ ਪਾਰ ਸਰਬਗੰਧਾ ਸਰਬੰਤਾ ਸਰਬਨਿਆਨ ਭੇਖੋ ਸਰਬ ਸ਼ਸਤਰ ਨ ਜਾਨੀ ਜੀ ਰੂਪ ਰੰਗ ਰੇਖ ਪਰਮਵਿਦ ਪ੍ਰਾਣ ਜਾਕ ਨਿਤ ਭਗਤ ਨਿਤ ਘੋੜ ਸਿਮਰਤ ਪ੍ਰਾਣ ਸ਼ਾਸਤਰ ਨਾ ਵੀ ਬਹੁ ਚੈਤ ਮਤ ਭਾਰ ਸੰਤੋ ਪ੍ਰਸਾਦ ਗੁਣ ਗਨ ਦਾਰ ਮਹਿਮਾ ਪਾਰਸਨ ਭੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਰਜਨ ਨਾਸਾ ਜਾਨ ਬਾਹੂ ਸ਼ਾਹ

पाथापकृता कृता मृता मृता मृता मृता करुणा कृता कृता कृता तरणी तृताम ते सुराय परमेश्वराय कृता कृता मृता मृता जवा कृता मृता मृता नर नायक है कल काय कैम संपराय करुणालय नृपनायक है सर्पाय कह पापांजन हर गंजन है रपतापन है जप जापन है कलंक कृत्य सर्वा कृत्य कर्ता कर है हरता हर है परमात्मा है सर्वात्म आत्म वास है जस के जास है भजंग प्रयास छंद नमो सुर सूर्य नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नम रासंग दाम संघ शांति रूपे नम परम तत्ंग तत्ंग स्वरूपे नम योग योगे नम ज्ञान ज्ञाने नम मंत्र मंत्रे नम ध्यान ध्याने नम युद्ध युद्धि नम ज्ञान ज्ञाने नम भोज भोजे नम पान पाने नमो कल कर्ता नम शांत रूपे नम इंद्र इंद्र नादंग भूते कलंकार रूपे अलंकार अलंके नमो आशास नम बांग बांके भंगी स्वरूपे नंगे नामे तर भंगी तिलकाले अंगे कामे कश्री शांत अजय लय भय भय भू अजू नाश काश गंज भांजा लख पाकाल दयाल लेख भेख नाम काम गाह ढा नाते प्रमाते जोनी मोनी नरागे नरंगे नरूपे नरेखे करम भरम गंजे लेखे भजंग प्रजात शांतन मस्तल प्रणामे समस्तल प्रणाश्य गंजल नामे समस्तल निवासी निरकाम विभूते समासल स्वरूपे को कर्म प्रणाशी धर्म विभूते सदा सच धनंद स्तरंग प्रणाशी करी मूल कनिंदा समासल निवासी जाय भूत गजाय बगनी में हरियंग करियंग करी मल रिह में चतर चक्र वर्ती चतर चक्र भोगते सुजंभ सुभंग सर्वदा सर्व जुगते दुकालंग प्रणाशी दयालंग स्वरूपे सदा अंग संगी अभंगंग विभूते दुकालंग प्रणाशी दयालंग स्वरूपे सदा अंग संगे अभंगंग विभूते को अंकार सदगुरु प्रसाद पातशाह दशमी तो प्रसाद सवैये श्रावक शुद्ध समूह सदान के देख कर जोग जति के सूर सरार्दन शुद्ध सदाधक संत समुनि गति के सारी देश को देख रहे हो मत को देखित प्राण पति के श्री भगवान के भाई कृपा हूँ ते करती बने करती के माते मतंग जर जर संग अनूप तंग सुरंग सवारे कोट तुरंग रंग से कूदत पाण के गौण को जात निवारे भारी भिजान के भू भली बद न्याव सीसन जात बिचारे ते भय तो कहा पय भूपतंत को नांगी पाए पधारी जीत फिर सब देश दसान को बाजत ढोल मृदंग नगारे गुंजत गूढ़ गजान के सुंदर हंसत है राज हजारी भूत भविख भवान के भूपत कौन गन नहीं जात बिचारे सिरपा सिर भगवान भजी बनंत कुंत के धाम सुधारी तीर्थ नंद आदम दान सुसन जम नेम अनेक बसेख वेद पुराण देव कुरान जमीन जमान सुबान के पेखा पावन आहार जति जतार सब सुबचार हजार के देख श्री भगवान भजी बन भूपत एक रत्ती बने कना लेखा शब्द सिपाह दनंत दबाह सास नाह दुर्जान दलेंगे भारी गुमान भरी मन मैं कर पर्वत पंखा हले ना हलेंगे तोर अरीन मरोर मवासन मातिम तंगन मान मलेंगे श्री पा श्री भगवान कृपा बन त्याग जहान निदान चलेंगे वीर अपार बड़े बड़े आल बचार सार की धार पछैया तोर देश मलंद मवासन मातिक जान के मान मलैया गाड़ी गड़ान कतोड़ नाश बातनी चक चार लवैया साहिब श्री सब को सर नायक जाचक नेक सुवेक दवैया दानव देव नंदन साचर भूत भविख भवान जापेंगे जीव जिते जल मैं थल मैं पल ही पल मैं सब थाप थापेंगे पन परतापन बाढ़ जैतन पापन के भव पुंज खपेंगे साध समूह प्रसन्न फिर जग सत्र स्वभाव लोक चपेंगे मानव इंद्र गजेंद्र नराधव जानतर लोको राज करेंगे कोट शनानक जातक दान नेक स्वंबर साज भरेंगे ब्रह्म सर्व संसची पद अंत फस जा फास परेंगे जे नर श्री पद के प्रसह पाग ते नर फिर न देह तरेंगे का भयो जो दो लोचन मूंद कह बैठ रहे बक ध्यान लगायो नाथ फिर लिये सात समुद्रन लोग गोय पर लोग गवायो बास की बख्यान सु बैठ कह से ही ऐसे सुबैस बितायो साच कहो सुन लियो सब जन प्रेम की उत नहीं प्रापायो काहू लाहन पूछ तरे उसर कहो लैंगर लटकायो कहूँ लख्य रवाची दिशा में कहो पिशाह को शीश नवायो को बतान को पूजत है पस को मृतान को पूजन थायो कूर करया और जो सभी जग श्री भगवान को भेद न पायो को बतान को पूजत है पस को मृतान को पूजन थायो पूर क्रिया और जो सब ही जग श्री भगवान को भेद न पायो एको अंकार वाहिगुरु जी की फतेह पातशाह दशमी कब्यो बाच बेनती चौपाई अमरी करो हादर चा पूर्ण हो चत की इच्छा तब चरणन मन रह हमारा अपना जान करो प्रत पारा हमरी दुष्ट सब दुमकाव आप हाद मोहि बचाव सुखी बसै मोर परिवार सेवक सिख सब करतारा
मोर चानज कर दै करिए सब बैरन को आस घरिये पूर्ण होए हमारी आशा तोर भजन की रह प्यासा तुम्हें छाड़ कोई अवरण त्याऊं जो बर चाहूं सो तुम ते पाऊं सेवक सिख हमारी तारिये चुन चुन छत्र हमारी मारिये आप आदय बजय बरिये मरण काल का त्रासन वरिये हू जो सदा हमारे पच्छा श्री अस्त जो करियो रचा राख लियो मोरा कनहारे साहिब संत सहाय प्यारे दीन बंद दुष्टन के हंता तुम्हो पुरी चतुर्दश कंता आल पाए ब्रह्मा बप तरा काल पाए शिव जू अब तरा काल पाए कर विष्णु प्रकाशा सकल काल का किया तमाशा जवन काल जोगी शिव की ओ वेद राज ब्रह्मा ज्योति ओ जवन काल सब लोक सवारा नमस्कार है ताहे हमारा जवन काल सब जगत बनायो देव दैं जक्षण उपजायो वा दांते का अवतारा सोई गुरु समझियो हमारा नमस्कार तिसी को हमारी सकल प्रजा जन आप सवारी शिव गुण को शिव गुण सुख दियो शत्रन को पल मोह बद कियो घट घट के अंतर की जानत भले बुरे की पीर पछाणत चीटी ते कुंचरिया सूला सब पर कृपा दृष्ट कर फूला संतन दुख पाए ते दुखी सुख पाए साधन के सुखिए के की पीर पछाने घट घट के पट पट की जाने जब कर करा कर तारा प्रजा तर तब देह अपारा जब या करक करत हो कबू तो मैं मिलत देह तर सबू जेते बदन श्रिट सब तार आप अपनी बूझ उचार तुम सब ही ते रहत निरालम जानत भेद भेद यार आलम निरंकार निरभकार निरलंब वादू नीलो नादो संभु ताका मूड उचारत भेदा जाको भेव न पावत भेदा ताको कर पाहन अनुमानत महा मूड कश भेद न जानत महादेव को कह सदा शिव निरंकार का चीनत नह पै वाप अपनी बुद्ध है जीती बरणत भिन्न भिन्न तुह तेती तुमरा लखन जाए पसारा कह ब सजा प्रथम संसारा एक रूप अनूप स्वरूपा रंक पयो राव कई पूपा अंडज जेरज सेत जकीनी उत्पज खान बहुर रच दीनी कहो फूल राजा हो बैठा कहो सिमट पयु शंकरिया कैठा सगरी श्रेष्ठ दिखाए चंबावा जुगा स्वरूप सुजाव अब रक्षा मेरी तुम करो सिखो बार सिख संग रो दुष्ट जिति उठ बदत पाता सकल मलेश करो रण काता जी आस तो तब शरणी परे तनके दुष्ट दुख दुआ मरे पुरख जबन पग परे तिहारे तनके तुम संकट सब टारे जो कल को एक बार ते है ताके काल निकट न आए है रच्छा हुए ताहे सब काला दुष्ट रिष्ट टरें तत काला कृपा दृष्टन जाए निहर हो ताके ताव तनक मुहर हो रिद्ध सिद्ध कर्म सब होई दुष्ट शाश्व सकै न कोई एक बार जन तो मैं संभारा काल पास ते ताहि उबारा जिन नर नाम तिहारू कहा दारिद दोष्ट दुख ते रहा खड़ग केत मैं शरण तिहारी आप हाथ दैले हो बारी सर्व ठौर मोह हो सहाई दोष्ट दुख ते ले हो बचाई खड़ग केत मैं शरण तिहारी आप हाथ दैले हो बारी सर्व ठौर मोह सहाई दोष्ट दोख ते लेहो बचाई राम कली महला तीजा आनंद कु अंकार सतगुरु प्रसाद आनंद भया मेरी माए सतगुरु मैं पाया सतगुर ता पाया सहज छेती मन वजियां वाधाइया राग रतन परवार परियां शब्द गाव नुआइया शब्दो ता गावो हरि केरा मन जिनी वसाया कह नानक आनंद हुआ सत गुरु मैं पाया ए मन मेरिया तू सदा रहो हर नाल रहो तू मन मेरे दुख सब विसारना अंगीकार हो करे तेरा कारज सब सवारना सबना गल्ला समरथ स्वामी सो क्यों मनो विसारे कह नानक मन मेरे सदा रहो हर नाले साचे साहेबा क्या नाही घर तेरा है घर ता तेरा है सब किश है जिस देह सो पावे सदा शिफ्त सलाह तेरी नाम मन वसावे नाम जिन कह मन वसिया वाजी शब्द कनेरे कह नानक सच्चे साहिब क्या नाही घर तेरा साचा नाम मेरा आधारू साच नाम आधार मेरा जिन भुखा सब गवाईया कर शांत सुख मनाए वसिया जिन इच्छा सब पुजाईया सदा कुरबान कीता गुरु बिटो जिस दिया वड्याईया कह नानक सुनो संतो शब्द धरो प्यारू साचा नाम मेरा आधारू वाजे पंच शब्द कर सुभागा कर सुभागा शब्द वाजे कला जित कर धारिया पंच दूत तुद वस कीते काल कंटक मारिया तुर करम पाया तुद जिन कौशे नाम हर कह लागे कह नानक तह सुख हुआ तित कर अनहद वाजे साची लिवै बिन देह निमाणी लिवै बाजो क्या करे बेचारिया तुद बाह समरथ कोई नाही कृपा कर बनवारिया
ਏਸ ਨੋ ਹੁਰਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਹਰ ਕਿਰਪਾ ਕਲਵੈ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਨਕਾ ਮੋਹ ਤੁੱਟਾ ਤਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੈ ਕਹਿ ਨਾਨਕ ਜਸ ਦੇਹ ਪਿਆਰੇ ਸੋਈ ਜਨ ਪਾਵੈ ਆਵੂ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ ਕਰੈ ਕਹਾਣੀ ਅਕਥ ਕੇਰੀ ਕਹਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲ ਆਉ ਚਿਤਰਾਈ ਕਿਨੈ ਨਾ ਪਾਇਆ ਚਿਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਨ ਠਗੋਲੀ ਪਾਈਆ ਕੁਰਬਾਨ ਕੀਤਾ ਤਸੈ ਵਿਟੋ ਜਨਮੋ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਿਤਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰੈ ਨਾਲੇ ਸਾਥ ਤੇਰੈ ਚੱਲੈ ਨਾ ਹੀ ਤਿਸ ਨਾਲ ਕਿਉਂ ਚਿਤ ਲਾਈ ਐਸਾ ਕਾਮ ਬੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਣੈ ਤੇਰਾ ਆਪਣਾਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਈ ਆਖੈ ਤਾਂ ਵੇਖੈ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਕਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਨ ਅੰਮ੍ਰਿਤ ਕੁਰਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੇ ਭਗਤਾਂ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜ ਹਰ ਵਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੋਗੋ ਜੁਗ ਨਿਰਾਲੀ ਜਿਉਂ ਤੂੰ ਚਲਾਈ ਤਵ ਚੱਲੋ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਬ ਤੂੰ ਚਲਾਈ ਤਵ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਏ ਹੀ ਸੇ ਹਰ ਹਰ ਸਦਾ ਤੇ ਆਵੇ ਜਿਸ ਨੂੰ ਕਥਾ ਸੁਣਾਏ ਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵੇ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਨ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਪਰੈ ਘਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿੰਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਈ ਗੁਰਮੁਖ ਜਿੰਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਏ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿ ਸਕਤ ਸੰਜਮ ਰਹੇ ਕਰਮ ਕਮਾਈ ਸਹਿ ਸਹਿ ਜੀਉ ਮਲੀ ਨਹਿ ਕਤ ਸੰਜਮ ਧੋਤਾ ਜਾਈ ਮਨ ਧੋਵ ਸ਼ਬਦ ਲਾਗਵਰ ਸੁਰਹੁ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਵਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿਨ ਜਨਮ ਜੂਐ ਹਾਰਿਆ ਇਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਤੁਮ ਸੋ ਸੁਣੈ ਨਾ ਹੀ ਪਰੈ ਜਿਉਂ ਬੇਤਾਲਿਆ ਕਹਿ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿੰਨੀ ਕੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਈ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਮੈਨ ਅਵਰਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਇਆ ਵੋ ਸਿੱਖ ਸਤਿਗੁਰੂ ਕੇ ਪਿਆਰ ਉਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ
ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਿਮਾਣੀ, ਪੀਵੂ ਅੰਮ੍ਰਿਤ ਸਦਾ ਰਹੂ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਾਨਾ ਹੀਰੇ ਜਿਤ ਜਡਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਡਾਓ, ਸ਼ਿਵ ਸ਼ਗਦ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਗ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਕਸਿਓ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੂੰ ਆਂਦਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਮਨੋਂ ਕਿਉਂ ਵਿਸਾਰੀਏ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਹਨੂੰ ਕਿਉਂ ਪੋਏ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ, ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨੋਂ ਵਿਸਾਰੀਏ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਲ ਰਹਿ, ਹਰ ਵਸੈ ਮਨ ਆਏ ਹਰ ਆਪ ਮੁੱਲ ਕਹਿ ਭਾਗਤ ਨਾ ਕੀ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣ ਜਾ ਰਾਉ, ਹਰ ਰਾਸ ਮੇਰੀ ਮਨ ਵਣ ਜਾ ਰਾਉ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਉ ਲਾ ਖਟਿਓ ਦਿਹਾੜੀ, ਹੋ ਧੰਤ ਨਾ ਮਿਲਿਆ ਜਿਨ ਹਰਿ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾ ਰਾ, ਇਹ ਰਸਨਾ ਤੂੰ ਅਣ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰਤ ਕੇਤਾ ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਏ, ਹਰ ਰਸ ਬੋੜ ਨ ਤ੍ਰਿਸ਼ਨਾ ਲਾਗਾ ਆਏ, ਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਣ ਰਸ ਵਿਸਰੇ ਜਾ ਹਰ ਵਸੈ ਮਨ ਆਏ, ਸਰੀਰਾ ਮੇਰੇ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝੇ ਆਓ ਤਾਂ ਚਲਤ ਹੋ ਵਾਲ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਾ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ, ਮਨ ਚਾਓ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗੁਰੂ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਾਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕੇ ਉਹ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸਿਉ ਚਿੱਤ ਲਾਏ, ਨੇਤਰੋ ਮੇਰੇ ਔਰ ਤੁਮ ਮੈਂ ਜੋਤਰੀ ਹਰ ਬਿਨ ਅਵਰਨ ਦੇਖੋ ਕੋਈ, ਹਰ ਬਿਨ ਅਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਹੈ, ਵੈ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ, ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਰਹਿ ਕਰ ਬਿਨ ਅਵਰ ਨ ਕੋਈ, ਕਹਿ ਨਾਨਕੇ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਸ਼ਟ ਹੋਏ, ਸਰਵ ਨੂੰ ਮੇਰੇ ਸਾਚਾ ਸੁਣਨੈ ਨੋ ਪਠਾਏ, ਸਾਚਾ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ ਰਸਨ ਰਸ ਸਮਾਣੀ, ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰੋ ਹੋਵੋ, ਸਾਚਾ ਸੁਣਨੈ ਨੂੰ ਬਿਠਾਇਆ ਹਰ ਜੀਉ ਗੁਫਾ ਅੰਦਰ, ਰੱਖ ਕਹਿ ਵਾਜਾ ਪਵਨ ਵਜਾਇਆ ਵਜਾਇਆ, ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਮਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨਿਕ ਨਾ ਦਸਮਾਂ ਦੁਆਰ ਦਿਖਾਇਆ, ਤਹਿ ਨੇਕ ਰੂਪ ਨਾਵ ਨਾਵ ਨੈਦੂ ਤਿਸ ਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ, ਰੱਖੈ ਵਾਜਾ ਪਵਨ ਵਜਾਇਓ, ਸਾਚਾ ਸੋਹਿਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ, ਸਾਚਾ ਇੱਥੇ ਸਦਾ ਸੱਚ ਤੇ ਆਵੇ
ਸੱਚੋ ਤੇ ਆਵੈ ਜਾ ਦੁੱਧ ਪਾਵੈ ਗੁਰਮੁਖ ਜਨਾ ਬੁਝਾਵੇ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੀ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹੀ ਆਨੰਦ ਸੁਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਤਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਵੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਾਮ

0: ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੰਗੂ ਅਗਣ ਚੰਦਰ ਲੀ ਪਿਆ ਵੈ ਚਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨ ਆਵੈ ਨਾਓ। ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਵਰਨਾ ਹੀ ਥਾਓ ਰਹਾਓ। ਧਰਤੀ ਤਾਂ ਹੀਰੇ ਲਾਲ ਜੜਤੀ, ਪਲਾਂ ਗਲਾਲ ਜੜਾਓ। ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਓ। ਸਿੱਧ ਹੋਵਾ ਸਿੱਧ ਲਾਈ ਰਿਦਿਆਖਾ ਆਓ। ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਓ। ਸੁਲਤਾਨ ਹੋ ਆਮੇ ਲਸ਼ਕਰ ਤਖ਼ਤ ਰਾਖਾ ਪਾਓ। ਕਮਸਲ ਕਰੀ ਬੈਠਾ ਨਾਨਕਾ ਸਭ ਆਓ। ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਆਵੈ ਨਾਓ। ਸ੍ਰੀ ਰਾਗ ਮਹੱਲਾ ਪਹਿਲਾ। ਕੋਟ ਕੋਟੀ ਮੇਰੀ ਆਰਜਾ, ਪੌਣ ਪੀਣ ਅਭਿਆਓ। ਚੰਦ ਸੂਰਜ ਦੋਏ ਗੁਫੈ ਨਾ ਦੇਖਾਂ, ਸੁਪਨੇ ਸੌ ਨਾ ਥਾਓ। ਭੀ ਤੇਰੀ ਕੀਮਤ ਨਾ ਪਵੈ, ਓਕੇ ਵਡਿਆਖਾ ਨਾਓ। ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣੇ ਆਖਣ ਆਖਣਾ। ਜੇ ਭਾਵੈ ਕਰੇ ਤਮਾਏ ਰਹਾਓ। ਕੁੱਸਾ ਕਟੀਐ ਵਾਰ ਵਾਰ, ਪੀਸਣ ਪੀਸਾ ਪਾਏ। ਅੱਗੇ ਸੇਤੀ ਜਾਲੀਐ ਪਸਮ ਸੇਤੀ ਰਲ ਜਾਓ। ਭੀ ਤੇਰੀ ਕੀਮਤ ਨਾ ਪਵੈ, ਹੋ ਕੇ ਵਡਿਆਖਾ ਨਾਓ। ਪੰਖੀ ਹੋਏ ਕਹਿ ਜੇ ਭਵਾ, ਸਹਿ ਅਸਮਾਨੀ ਜਾਓ। ਨਦਰੀ ਕਿਸੈ ਨਾ ਆਓ, ਨਾ ਕਿਛ ਪੀਏ ਨਾ ਖਾਓ। ਭੀ ਤੇਰੀ ਕੀਮਤ ਨਾ ਪਵੈ, ਕੇ ਵਡਿਆਖਾ ਨਾਓ। ਨਾਨਕਾ ਅਗਦ ਲਖਮਣਾ, ਪੜ ਪੜ ਕੀਚੈ ਭਾਓ। ਮਸੂ ਤੋੜਨਾ ਆਵੇ ਲੇਖਣ ਪਾਉਣ ਚਲਾਓ। ਭੀ ਤੇਰੀ ਕੀਮਤ ਨਾ ਪਵੈ, ਕੇ ਵਡਿਆਖਾ ਨਾਓ। ਸ੍ਰੀ ਰਾਗ ਮਹੱਲਾ ਪਹਿਲਾ। ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਖਾਓ। ਲੇਖੈ ਵਾਟ ਚਲਾਈਐ, ਲੇਖੈ ਸੁਣ ਵੇਖਾਓ। ਲੇਖੈ ਸਭ ਲਵਾਈਐ, ਪੜ ਕੇ ਪੁੱਛਣ ਜਾਓ। ਬਾਬਾ ਮਾਇਆ ਰਚਨਾ ਧੋ, ਅੰਧੇ ਨਾ ਮਿਸਾਰਿਆ ਨਾ ਤਿਸ ਇਹ ਨਾ ਉਹ ਰਹਾਓ। ਜੀਵਨ ਮਰਨਾ ਜਾਏ ਕਹਿ, ਇੱਥੇ ਖਾਜੈ ਕਾਲ। ਜਿੱਥੇ ਵੈ ਸਮਝਾਈਐ, ਤਿੱਥੇ ਕੋਈ ਨਾ ਚੱਲਿਓ ਨਾਲ। ਰੋਵਣ ਵਾਲੇ ਜਿੱਤੜੇ ਸਭ ਬੰਨੈ ਪਿੰਡ ਪਰਾਲ। ਸਭ ਕੋ ਆਖੈ ਬਹੁਤ ਬਹੁਤ ਘੱਟ ਨਾ ਆਖੈ ਕੋਈ। ਕੀਮਤ ਕਿਨੇ ਨਾ ਪਾਈਐ, ਕਹਿਣ ਨਾ ਵੱਡਾ ਹੋਏ। ਸਾਚਾ ਸਾਹਿਬ ਵੇਖ ਤੂੰ ਹੋਰ ਜੀ ਆ ਕਿਤੇ ਲੋਏ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉ ਕੈਰੀ ਸੋ। ਜਿੱਥੇ ਨੀਚ ਸੰਭਾਲੀਐ, ਤਿੱਥੇ ਨਦਰ ਤੇਰੀ ਬਖਸ਼ੀਸ਼। ਸ੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੂੜਾ, ਠੱਗ ਖਦਾ ਮੁਰਦਾਰ। ਪਰਨੰਦਾ ਪਰ ਮਲ ਮੁੱਖ, ਸੁੱਧੀ ਅਗਨ ਕ੍ਰੋਧ ਚੰਟਾਲ। ਰਸ ਕਸ ਆਪ ਸਲਾਣਾ, ਕਰਮ ਮੇਰੇ ਕਰਤਾਰ। ਬਾਬਾ ਬੋਲੀਐ ਪਤ ਹੋਏ, ਉੱਤਮ ਸੇ ਦਰ ਉੱਤਮ ਕਹੀਐ। ਨੀਚ ਕਰਮ ਬਹਿ ਰੋਏ ਰਹਾਓ। ਰਸ ਸੋਇਨਾ ਰਸ ਰੂਪਾ, ਕਾਮਣ ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਜੇ ਮੰਦਰ, ਰਸ ਮੀਠਾ ਰਸ ਮਾਸ। ਇਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਜਿਤ ਬੋਲਿਆ ਪਤ ਪਾਈਆ, ਸੋ ਬੋਲਿਆ ਪ੍ਰਵਾਨ। ਫਿੱਕਾ ਬੋਲਵੇ ਗੁਚਨਾ, ਸੁਣ ਮੂਰਖ ਮਨ ਅਜਾਣ। ਜੋ ਤਿਸ ਭਾਵੈ ਸੇ ਭਲੇ, ਹੋਰ ਕੇ ਕਹਿਣ ਵਖਾਣ। ਤਿੰਨ ਮਤ ਤਿੰਨ ਪਤ ਤਿੰਨ ਧਾਨ, ਪੱਲੈ ਜਿਨ ਹਿਰਦੇ ਰਹਿਆ ਸਮਾਏ। ਤਿਨਕਾ ਕਿਆ ਸਲਾਹਣਾ, ਅਵਰ ਸਵਾਲਿਓ ਕਾਏ। ਨਾਨਕ ਨਦਰੀ ਬਾਹਰੇ, ਰਾਚੈ ਦਾਨ ਨਾ ਆਏ। ਸ੍ਰੀ ਰਾਗ ਮਹੱਲਾ ਪਹਿਲਾ। ਅਮੁੱਲ ਗਲੋਲਾ ਕੂੜ ਕਾ ਦਿੱਤਾ ਦੇ ਮਣਹਾਰ। ਮਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤੈਨੂੰ ਸੋਫੀਆ, ਰਾਖਣ ਕੋ ਦਰਬਾਰ। ਨਾਨਕ ਸੱਚੇ ਕਹੋ ਸੱਜਾਣ, ਜਿਸੇ ਵੈ ਸੁਖ ਪਾਈਆ। ਤੇਰਾ ਦਰਗਿਆ ਚੱਲੈ ਮਾਣ ਰਹਾਉ। ਸੱਚ ਸਰਾਗੜ ਬਾਹਰਾ, ਜਿਸ ਵਿੱਚ ਸੱਚਾ ਨਾਉ। ਸੁਣੈ ਵਖਾਣੈ ਜੇਤੜੇ, ਓ ਤਿੰਨ ਬਲਿਹਾਰੈ ਜਾਉ। ਤਾਂ ਮਨ ਖੀਵੈ ਜਾਣੀ ਆ, ਜਾਂ ਮਹਿਲੀ ਪਾਵੈ ਥਾਉ। ਨਾਉ ਨੀਰ ਚੰਗਿਆਈਆਂ, ਸਤ ਪਰਮਲ ਧਨਵਾਸ। ਤਾਂ ਮੁਖ ਆਇਆ ਉਜਲਾ, ਲਖ ਦਾਤੀ ਇੱਕ ਦਾਤ। ਦੁੱਖ ਤਸੈ ਪੈ ਆਖੀਐ ਸੁਖ ਜਿਸੈ ਪਾਸ ਸੋ ਕਿਉਂ ਮਨੋ ਵਿਸਾਰੀਐ ਜਾਕੈ ਜੀ ਪ੍ਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵ ਹੈ ਪ੍ਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰਪੂਛ ਲਿਖ ਵਿਚਾਰ
1: ਬਾਬਾ ਇਹੋ ਲੇਖਾ ਲਿਖ ਜਾਣਾ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਜਿੱਥੇ ਮਿਲੇ ਬੜਿਆਈਆਂ ਸਦ ਖੁਸ਼ੀਆਂ ਸੱਚ ਚਾਓ ਤਿਨਾ ਮੁੱਖ ਟਿਕੇ ਨਿਕਲੈ ਜੈਨ ਮਨ ਸੱਚਾ ਨਾ

ਯਾਰੇ ਅਗਲਾ ਖੱਪ ਖੱਪ ਖਜੇ ਛਿਜੇ ਦੇ ਨਾਮ ਜਿਨਾ ਸੁਲਤਾਨ ਹੋਏ ਦੇ ਸਤਨਾਮ ਜਿਨਾ ਸੁਲਤਾਨ ਖਾਨ ਹੁੰਦੇ ਰਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨੀਏ ਸੁਣੀਏ ਸਾ ਲੂਣੇ ਖੱਟ ਤੁਲਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਪਾਓ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਰਾਉ ਰੱਤਾ ਪਹਿਨਣ ਮਨ ਰੱਤਾ ਸਵੇਦੀ ਤਾਂ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮੈਂ ਚਲੇ ਬੇਕਾਰ ਰਾਮ ਕਰ ਸੋਈ ਨਾ ਸਾਕਤ ਬੂਝਣ ਤੇਰੀ ਵਾਟ ਤਸ ਤਰਕ ਸਤੀਰ ਕਮਾਨ ਸੰਗ ਤੇਗ ਬੰਦ ਗੁਣ ਧਾਤ ਬਾਜਾ ਨੇਜਾ ਪਤ ਸਿਉਂ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਕੁਹਾਰ ਜਿਤ ਚੜੀਏ ਤਨ ਪੀੜੀਏ ਮਨ ਮਹਿ ਚਲੇ ਬੇਕਾਰ ਰਾਮ ਘਰ ਮੰਦਰ ਖੁਸ਼ੀ ਨਾਮ ਕੇ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤੇ ਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿਤ ਸੁੱਤੇ ਤਨ ਪੀੜੀਏ ਮਨ ਮੈਂ ਚਲੇ ਬੇਕਾਰ ਰਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰਵਾਸ ਤਨ ਸਾਸ ਅੜਸਠ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਉਤਪਤੀ ਸਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇਰ ਕਮਾਈਏ ਕੂੜੇ ਕੂੜਾ ਜੋਰ ਰਾਮ ਪੂਜ ਲਗੇ ਪੀਰ ਆਖੀਏ ਸਭ ਮਿਲੇ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ ਜਪਤ ਲਿਖੇ ਨਾ ਪਵੇ ਸਵਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿੰਨ ਮੀਟਨ ਥੱਕੇ ਕੋਏ ਉਹਨਾਂ ਅੰਦਰ ਨਾਮ ਨਿਦਾਨ ਹੈ ਨਾਮੋ ਪ੍ਰਗਟ ਹੋਏ ਨਾਉ ਜਪੀਏ ਨਾਉ ਮੰਨੀਏ ਅਖੰਡ ਸਦਾ ਸੱਚ ਸੋਏ ਕਿਹੂੰ ਖੇਜ ਰਲਾਈਏ ਤਾਂ ਜੀਵੇ ਜੀਓ ਕਿਹਾ ਹੋਏ ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ

ਗੁਣ ਚੱਲੇ ਬੰਨ ਸੀ ਰਾਗ ਮਹੱਲਾ ਪਹਿਲਾ ਘਰ ਦੂਜਾ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰਾ ਰੰਗ ਰਤਾ ਮੇਰਾ ਸਾਹਿਬਾ ਰਵ ਰਿਹਾ ਭਰਪੂਰ ਰਹਾਉ ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ ਆਪੇ ਜਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਾਵੇ ਦਰੰਗਲਾ ਸਖ

ਆਪੇ ਵੇਖ ਵੇਖਸਾ ਸੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਲ ਪਾਓ ਸਾਰੰਗ ਪਾਣੀ ਮਨ ਕਿਰਸਾਨ ਹਰ ਰਿਦੇ ਜਮਾਏ ਲੈਓ ਪਾਵਸ ਪਦ ਨਿਰਵਾਣੀ ਕਾਹੇ ਗਰਭ ਸਮੂੜੇ ਮਾਇਆ ਪਿਤ ਸੁੱਤੋ

ਪਾਣੀ ਹੋਏ ਕਿਸਾਨੇ ਮਾਨ ਜਮਾਏ ਲੈ ਪਿਸਤ ਦੂਜਕ ਮੂੜੇ ਵਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕੇ ਮਾਣੇ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਾਮ ਐਬ ਤਨ ਚਿਕੜੋ ਇਹ ਮਨ ਮੀਟਕੋ ਕਮਲ ਕੀ ਸਾਰ ਨਹੀਂ ਮੋਲ ਪਾਈ ਹੈ ਪਹੁਰ ਉਸਤਾਦ ਨਿਤ ਪਾਖਿਆ ਬੋਲੇ ਕਿਉਂ ਬੁੱਝੇ ਜਾ ਨਾ ਬਜਾਈ ਆਖਣ ਸੁਣਨਾ ਪੌਣ ਕੀ ਬਾਣੀ ਇਹ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲ ਹੈ ਸੰਦੇ ਜਿਨ ਕਾਰੇ ਕਤੇ ਆਇਆ ਤੀ ਕਰ ਰੱਖੇ ਪੰਚ ਕਰ ਸਾਥੀ ਨਾ ਸਤਾਨ ਮਤ ਘੱਟ ਜਾਈ ਨਾਨਕ ਆਖੇ ਰਾਹੇ ਮੈਂ ਚੱਲਣਾ ਮਾਲ ਤਨ ਕਿਤ ਕੂ ਸੰਜਾਈ ਸਿਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਿਰਿਆ ਕੀਓ ਸੰਸਾਰੋ ਆਬ ਖਾਕ ਜਿਨ ਬੰਧ ਬਰਾਈ ਤਨ ਤਨ ਸਿਰਜਨ ਹਾਰੋ ਮਰਨਾ ਮੁੱਲਾ ਮਰਨਾ ਪੀ ਕਰ ਤਾਰੋ ਡਰਨਾ ਰਹਾ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣੇ ਨਾਮ ਕਦਾਈ ਜੇ ਵਹ ਤੇਰਾ ਪੜਿਆ ਹੋਵੇ ਕੋ ਰਹੇ ਨ ਭਰੀਏ ਪਾਈ ਸੋਈ ਕਾਜੀ ਜਿਨ ਆਪ ਤਜਿਆ ਏਕ ਨਾਮ ਕੀਆ ਦਾਰੋ ਹੈ ਪੀ ਹੋਸੀ ਜਾਏ ਨਜਾਸੇ ਸੱਚਾ ਸਿਰਜਨ ਹਾਰੋ ਪੰਚ ਭਗਤ ਨਿਵਾਜ ਗੁਜਾਰੇ ਪੜੇ ਕਤੇਬ ਕਰਾਣਾ ਨਾਨਕ ਆਖੇ ਗੁਰਸ ਦੇਈ ਰਿਹੋ ਪੀਣਾ ਖਾਣਾ ਸਿਡਾਗ ਮਹੱਲਾ ਪਹਿਲਾ ਘਰ ਚੌਥਾ ਏਕ ਸੁਹਾਨ ਦੋਏ ਸੁਹਾਣੀ ਨਾਲ ਭਲਕੇ ਪੌਕੇ ਸਦਾ ਬਿਆਲ ਕੂੜ ਛੁਰਾ ਮੁੱਠਾ ਮਰਦਾਰ ਤਾਨਕ ਰੂਪ ਰਹਾਂ ਕਰਤਾਰ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਹੋ ਬਿਖੜੇ ਰੂਪ ਮਾਂ ਰਹਾਂ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਆਸੇ ਹੋ ਆਧਾਰ ਰਹਾਉ ਮੁਖ ਨਿੰਦਾ ਅੱਖਾਂ ਦਿਨ ਰਾਤ ਪਰ ਕਰ ਜੋਈ ਨੀਚਰ ਸਨਾਤ ਕਾਮ ਕ੍ਰੋਧ ਤਨ ਵਸੇ ਚੰਡਾਲ ਤਾਨਕ ਰੂਪ ਰਹਾਂ ਕਰਤਾਰ ਪਾਹੀ ਸੁਰਤ ਮੁਲੂਕੀ ਬੇਸ ਹੂੰ ਠਗਵਾੜਾ ਠੱਗੀ ਦੇਸ ਖਰਾ

ਦੂਰ ਹੂੰ ਕੈ ਮੂੰਹ ਦੇਸਾਂ ਦੁਸ਼ਟ ਚੋਰਾ ਨਾਨਕ ਨੀਚ ਕਹੇ ਵਿਚਾਰ ਤਾਨਕ ਰੂਪਰਾ ਕਰਤਾਰ ਸਿਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜਿੱਤੇ ਹੈ ਜੀ ਸੁਰਤ ਵੀ ਹੋਣਾ ਕੋਈ ਨਾ ਕੇ ਜੇਹੀ ਸੁਰਤ ਤੇ ਆ ਤਿੰਨ ਚਰਾਹੋ ਲੇਖਾ ਏਕੋ ਆਵੋ ਜਾਓ ਕਾਹੇ ਜੀ ਕਰੇ ਚਤਰਾਈ ਲੇਵੇ ਦੇਵੇ ਢਿੱਲ ਨਾ ਪਾਈ ਰਾਮ ਤੇਰੇ ਜੀ ਜੀ ਜੀ ਕੇ ਏਕਾ ਤੋਹੇ ਕਿਤ ਕੋ ਸਾਹਿਬ ਆਵੈ ਰੋਹੈ ਜੇ ਤੂੰ ਸਾਹਿਬ ਆਵੈ ਰੋਹੇ ਤੂੰ ਨਾ ਕਾ ਤੇਰੇ ਹੋਏ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਨਦਰੀ ਅੰਦਰ ਤੋਲੇ ਤੋਲਾ ਜੈ ਕਰਨੀ ਤੈ ਪੂਰੀ ਮਤ ਕਰਨੀ ਬਾਜੋਂ ਘੱਟੇ ਘੱਟ ਪਰਨਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੇ ਬੁੱਝੇ ਸੋਏ ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਨ ਸਿਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ ਜੈ ਜੈ ਦੀਕਾਂ ਤੈ ਤੈ ਤੂੰ ਹੈ ਤੁਝ ਤੇ ਨਿਕਸੀ ਫੂਟ ਮਰਾ ਨਾ ਜਾਣਾ ਮਿਓ ਨਾ ਜਾਣਾ ਜਾਲੀ ਜਾ ਦੁੱਖ ਲਾਗੇ ਤਾਂ ਤੁਝੇ ਸੰਭਾਲੀ ਰਾਮ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕੁਛ ਕਰੀ ਸੋ ਤੇਰੇ ਅਧੂਰ ਤੂੰ ਦੇਖੇ ਹੂੰ ਮੁਕਰ ਪਾਉਂ ਤੇਰੇ ਕੰਮ ਨਾ ਤੇਰੇ ਨਾਏ ਜੇਤਾ ਦੇ ਤੇਤਾ ਹੂੰ ਕਾਹੂੰ ਬਿਆਦਰ ਨਾਹੀਂ ਕੇ ਦਰ ਜਾਊਂ ਨਾਨਕ ਏਕ ਕਹੇ ਕਹੇ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਨੋ ਆਪੇ ਵੇਖੇ ਸੁਣੇ ਆਪੇ ਕੁਦਰਤ ਕਰੇ ਜਾਨੋ ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ ਸਿਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾਂ ਕਰੇ ਮਨਮਾਨ ਦੇਵਨ ਹਾਰੇ ਕੇ ਹੱਥ ਦਾਨ ਭਾਵੈ ਦੇ ਨ ਦੇਈ ਸੋਏ ਕੀਤੇ ਕੇ ਕਹੀਏ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਧਾ ਕੱਚਾ ਕੱਚ ਨਿਚ ਕੱਚ ਰਾਮ ਜਾਂ ਕੇ ਰੁੱਖ ਬਿਰਖ ਰਾਓ ਜੇਹੀ ਤਾਤ ਤੇ ਆ ਤੇ ਨਾਓ ਫੁੱਲ ਪਾਓ ਫਲ ਲਿਖਿਆ ਪਾਏ ਆਪ ਬੀਜਾ ਪੇਈ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਾਤੇ ਲੂਣੀ ਫਿੱਕਾ ਸਾਦ ਨਾਨਕ ਆਵੈ ਨਾਨਕ ਆਣੇ ਆਵੈ ਰਾਸ ਬਿਨ ਆਵੈ ਨਾਹੀਂ ਸਵਾਸ ਸਿਰਾਗ ਮਹੱਲਾ ਪਹਿਲਾ ਘਰ ਪੰਜਵਾਂ

ਕਹੁ ਕਟਾਰਾ ਕਰ ਸਕੇ, ਜਿਉਂ ਸਾਹਿਬ ਰਾਖੇ ਤਿਉਂ ਰਹਿ, ਇਸ ਲੋਭੀ ਕਾ ਜੀਉ ਟਲ ਪਲੈ। ਬਿਨਤੀ ਏ ਤੇਲ ਦੀਵਾ ਕਿਉਂ ਜਲੇ ਰਹਾਉ, ਪੋਥੀ ਪ੍ਰਾਣ ਕਮਾਈਏ ਪਾ ਬੱਟੀ ਇਤ ਤਨ ਪਾਈਐ, ਸੱਚ ਬੁੱਝਣ ਆਨ ਜਲਾਈਏ, ਇਉ ਤੇਲ ਦੀਵਾ ਇਉਂ ਜਲੈ। ਘਰ ਚਾਨਣ ਸਾਹਿਬ ਤੋ ਮਿਲੇ ਰਹਾਉ, ਇਤ ਤਨ ਲਾਗੇ ਬਾਣੀਆਂ, ਸੁਖ ਹੋਵੇ ਸੇਵ ਕਮਾਈਆ, ਹੋਵੇ ਸੇਵਕ ਮਾਣੀਆਂ, ਸਭ ਦੁਨੀਆਂ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵਕ ਮਾਈਏ, ਤਾਂ ਦਰਗਹਿ ਬੈਸਣ ਪਾਈਐ। ਕਹੁ ਨਾਨਕ ਬਾਂ ਲੜਾਈਏ, ਸਿਰਾਗ ਮਹੱਲਾ ਤੀਜਾ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਹੁਣ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿੱਤ ਪਾਏ, ਸਤਿਗੁਰ ਮਨ ਸਤਿਗੁਰ ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸ ਨੂੰ ਦੇਹ ਬਜਾਏ। ਜੇ ਮਨ ਚਿੰਦਿਆ ਵਰ ਪਾਵਨਾ, ਜੋ ਇੱਛੇ ਸੋ ਫਲ ਪਾਏ, ਨਾ ਉਤੇ ਆਈਏ ਨਾ ਮੰਗੀਏ, ਨਾ ਮੈਂ ਸਹਿਜ ਸਮਾਏ, ਮਨ ਮੇਰੇ ਹਰ ਰਸ ਚਾਕ ਤਿਖ ਜਾਏ, ਜਿਨੀ ਗੁਰਮੁਖ ਚਾਖਿਆ ਸਹਿਜੇ ਰਹਿ ਸਮਾਏ। ਰਾਮ ਜਿਨੀ ਸਤਿਗੁਰ ਸੇਵਿਆ, ਤਿਨੀ ਪਾਇਆ ਨਾਮ ਨਿਧਾਨ, ਅੰਤਰ ਹਰ ਰਸ ਰਾਵਰਿਆ, ਚੁੱਕਾ ਮਨ ਅਭਿਮਾਨ, ਹਿਰਦੇ ਕਮਲ ਪ੍ਰਗਾਸਿਆ, ਲਾਗਾ ਸਹਿਜ ਧਿਆਨ, ਮਨ ਨਿਰਮਲ ਹਰ ਰਾਵਰਿਆ, ਪਾਇਆ ਦਰਗਹਿ ਮਾਨ, ਸਤਿਗੁਰ ਸੇਵਨ ਆਪਣਾ, ਤੇ ਵਿਰਲੇ ਸੰਸਾਰ, ਹੁਮੇ ਮਮਤਾ ਮਾਰ ਕੇ ਹਰ ਰਖਿਆ ਉਰਤਾਰ, ਹੂੰ ਤਿਨਕੇ ਬਲਿਹਾਰ ਨੇ, ਜਿਨ ਨਾਮੇ ਲੱਗਾ ਪਿਆਰ, ਸਹੀ ਸਖੀਏ ਸੌ ਜੁਗੇ, ਜਿਨ ਨਾਮ ਖੋਟਾ ਪਾਰ, ਗੁਰਮਿਲੀਏ ਨਾਮ ਪਾਈਏ, ਚੁੱਕੇ ਮੋਹ ਪਿਆਸ, ਹਰ ਸੇਤੀ ਮਨ ਰਵ ਰਿਆ, ਘਰ ਹੀ ਮਾਏ ਉਦਾਸ, ਜਿਨਾਰ ਕਾ ਸਾਧ ਆਇਆ ਹੂੰ ਤਿਨ ਬਲਿਹਾਰੇ ਜਾਸ, ਨਾਨਕ ਨਦਰੀ ਪਾਈਏ ਸੱਚ ਨਾਮ ਗੁਣਤਾਸ, ਸਿਰਾਗ ਮਹੱਲਾ ਤੀਜਾ, ਬਾਪੇਖ ਕਰ ਪਰਮਾਈਏ, ਮਨ ਹਿਰਦੇ ਕਪਟ ਕਮਾਏ, ਹਰ ਕਾ ਮਹਿਲ ਨ ਪਾਵੇ, ਮਰ ਬਿਸਟਾ ਮਹਿ ਸਮਾਏ, ਮਨ ਰੇ ਗ੍ਰਹਿ ਮਹਿ ਉਦਾਸ, ਸਤ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ, ਰਾਮ ਗੁਰ ਕੇ ਸ਼ਬਦ ਮਨ ਚੀਤਿਆ, ਗਤ ਮੁਕਤ ਕਰੇ ਮੈਂ ਪਾਏ, ਹਰ ਕਾ ਨਾਮ ਤੇ ਆਈਏ, ਸਤਸੰਗਤ ਮੇਲ ਮਲਾਏ, ਜੇ ਲਖ ਇਸਤਰੀਆਂ ਭੋਗ ਕਰੇ, ਨਵਖੰਡ ਰਾਜ ਕਮਾਏ, ਬਿਨ ਸਤਿਗੁਰ ਸੁਖ ਨ ਪਾਵੇ, ਫਿਰ ਫਿਰ ਜੋਨੀ ਪਾਏ, ਹਰ ਹਾਰ ਕੰਠ ਜਿਨੀ ਪੈਰਿਆ, ਗੁਰ ਚਰਨੀ ਚਿਤ ਲਾਏ, ਤਿਨਾਂ ਪਿੱਛੇ ਰਿੱਧ ਸਿੱਧ ਫਿਰੇ, ਉਹਨਾਂ ਤਿਲ ਨਾ ਤਮਾਏ, ਜੋ ਪ੍ਰਭ ਪਾਵੇ ਸੋ ਥੀਏ, ਵਰਨ ਕਰਨਾ ਜਾਏ, ਜਨ ਨਾਨਕ ਜੀਵੇ ਨਾਮ ਲੈ, ਹਰ ਦੇਵੋ ਸਹਿਜ ਸਪਾਏ। ਸਿਰਾਗ ਮਹੱਲਾ ਤੀਜਾ, ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ, ਤਿਸ ਹੀ ਕਾ ਸਬਕ ਹੋਏ, ਗੁਰਮੁਖ ਕਾਰ ਕਮਾਵਣੀ, ਸਚਕਟ ਪ੍ਰਗਟ ਹੋਏ, ਅੰਤਰ ਅੰਤਰ ਜਿਸਕੇ ਸੱਚ ਬਸੇ, ਸੱਚੇ ਸੱਚੀ ਸੋਏ, ਸੱਚ ਮਿਲੇ ਸੇ ਨ ਵਿਛੜੇ, ਤਿੰਨ ਨਿਜ ਕਰ ਵਾਸਾ ਹੋਏ, ਮੇਰੇ ਰਾਮ ਮੈਂ ਹਰ ਬਿਨੇ ਅਵਰਨਾ ਕੋਏ, ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ, ਰਾਮ ਸ਼ਬਦ ਮਿਲੇ ਸੋ ਮਿਲ ਰਹੇ, ਜਿਸ ਨੂੰ ਨਾਉ ਆਪੇ ਲਏ ਮਲਾਏ, ਦੂਜੇ ਪਾਏ ਕੋ ਨਾ ਮਿਲੇ, ਫਿਰ ਫਿਰ ਆਵੇ ਜਾਏ, ਸਮੇ ਇੱਕ ਵਰਤਦਾ ਇੱਕੋ ਰਿਹਾ ਸਮਾਏ, ਜਿਸ ਨਾਂ ਜਿਸ ਨੂੰ ਆਪ ਦਿਆਲ ਹੋਏ, ਸੋ ਗੁਰਮੁਖ ਨਾਮ ਸਮਾਏ, ਪੜ ਪੜ ਪੰਡਿਤ ਦੂਜਕੇ ਦੋ ਜੋਤ ਕੇ ਵਾਦ ਕਰੇ ਵਿਚਾਰ, ਮਤ ਬੁੱਧ ਪਵੀ ਨ ਬੁਝੇ ਅੰਤਰ ਲੋਭ ਵਿਕਾਰ, ਲੱਖ ਚੁਰਾਸੀ ਪਰਮ ਦੇ ਪਰਮ ਪਰਮ ਹੋਏ ਖੁਆਰ, ਪੂਰਬ ਲਿਖਿਆ ਕਮਾਵਣਾ ਕੋਏ ਨ ਮੇਟਨ ਹਾਰ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ, ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਵੇ ਸਭ ਥਾਏ, ਪਾਰਸ ਪਰਸੀਏ ਪਾਰਸ ਹੋਏ ਜੋਤੀ ਜੋਤ ਸਮਾਏ, ਜਿਨ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਮਿਲਿਆ ਏ, ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ, ਲੱਖ ਚੁਰਾਸੀ ਜਿਨ ਸਰੀ ਸਭਸੇ ਦੇ ਆਧਾਰ, ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ, ਨਾਨਕ ਗੁਰਮੁਖ ਬੂਜੀਐ ਪਾਈਏ ਮੁਖ ਦੁਆਰ, ਸਿਰਾਗ ਮਹੱਲਾ ਤੀਜਾ, ਜਿਨੀ ਸੁਣ ਕੇ ਮੰਨਿਆ ਤਿਨਾਂ ਨਿਜ ਕਰ ਬਾਸ, ਗੁਰਮਤੀ ਸਲਾਏ ਸੱਚ ਹਰ ਪਾਇਆ ਗੁਣਤਾਸ, ਸ਼ਬਦ ਰਤੇ ਸੇ ਨਿਰਮਲੇ ਹੂੰ ਸਦ ਬਲਿਆਰੇ ਜਾਸ, ਹਿਰਦੇ ਜਿਨਕੇ ਹਰ ਬਸੇ ਤਿਤ ਕਟ ਹੈ ਪ੍ਰਗਾਸ,
ਮਨ ਮੇਰੇ ਹਰ ਹਰ ਨਿਰਮਲ ਧਿਆਏ, ਧੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵਲਾਏ ਰਹਾਉਣ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਬਸੇ ਭਰਪੂਰ, ਗੁਰਮਤਿ ਜਿਨੇ ਪਛਾਣਿਆ ਸੇ ਦੇਖੇ ਸਦਾ ਹਦੂਰਾ। ਜਿਨ ਗੁਣ ਤਿੰਨ ਸਦ ਬਨ ਮਨ ਵਸੇ, ਅਵਗੁਣ ਬੰਤਿਆ ਦੂਰ, ਮਨਮੁਖ ਗੁਣ ਤੇ ਬਾਰੇ, ਬਿਨ ਨਾਵੇ ਮਰਦੇ ਚੂਰਾ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿੰਨ ਮਨ ਤੇ ਆਇਆ ਹਰ ਸੋਏ, ਅੰਧਿਨ ਭਗਤੀ ਰਤਿਆ ਮਨ ਤਾਂ ਨਿਰਮਲ ਹੋਏ। ਕੂੜਾ ਰੰਗ ਕਸੁੰਭ ਕਾ ਬਿਨ ਸਜਾਏ ਦੁਖ ਰੋਏ, ਜਿਸ ਅੰਦਰ ਨਾਮ ਨੇ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ। ਇਹੋ ਜਨਮ

ਜਿਸ ਨਦਰ ਕਰੇ ਸੋ ਭਰੇ ਹਰ ਸੇ ਤੀਰ ਬਿਲਾਏ ਦੇਖਾ ਦੇਖੀ ਸਭ ਕਰੇ ਮਨਮੁਖ ਬੁੱਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੋਧੈ ਸਿ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਬਿਲਾਏ ਸੀ ਰਾਗ ਮਹੱਲਾ ਤੀਜਾ ਜਿਨ ਇੱਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨਕੇ ਮੁਖ ਸਦਾ ਤਿਨਕੇ ਮੁਖ ਸਦ ਉਜਲੇ ਤੇ ਸੱਚੇ ਦਰਬਾਰਾ ਉਹ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਤੇ ਆਈਏ ਮਲਹੋ ਮੈਂ ਕੱਢੇ ਤੋ ਹੋਏ ਰਾਮ ਮਨਮੁਖ ਨਾਮ ਨਾ ਜਾਣਨੀ ਬਿਨਾ ਵੇ ਪਤ ਜਾਏ ਸਭ ਦੇ ਸਾਧਨਾ ਆਇਓ ਲਾਗੇ ਦੂਜੇ ਪਾਏ ਬਿਸਟਾ ਕੇ ਕੀੜੇ ਪਿਵੇ ਵਿੱਚ ਬਿਸਟਾ ਸੇ ਬਿਸਟਾ ਮਹਿ ਸਮਾਏ ਤਿਨਕਾ ਜਨਮ ਸਫਲ ਹੈ ਜੋ ਚਾਲੇ ਸਤਿਗੁਰ ਪਾਏ ਕੁਲ ਉਧਾਰੇ ਆਪਣਾ ਧਨ ਜਣੇਂਦੀ ਮਾਏ ਹਰ ਹਰ ਨਾਮ ਤੇ ਆਈਏ ਜਿਸ ਨੂੰ ਕਿਰਪਾ ਕਰੇ ਰਜਾਏ ਜਿਨ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪਰਵਾਨ ਹੈ ਜਿਨ ਗੁਰਮਤੀ ਹਰ ਤੇ ਆਏ ਸੀ ਰਾਗ ਮਹੱਲਾ ਤੀਜਾ ਹਰ ਭਗਤਾਂ ਹਰ ਧਨ ਰਸ ਹੈ ਗੁਰਪੂਛ ਕਰੇ ਬੇਪਾਰ ਨਾ ਹਰ ਨਾਮ ਸਲਾਨ ਸਦਾ ਸਦਾ ਬਖਰ ਹਰ ਨਾਮ ਅਧਾਰ ਗੁਰਪੂਰੇ ਹਰ ਨਾਮ ਦੜਾਇਆ ਹਰ ਭਗਤ ਤੋਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਤੇ ਆਏ ਰਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਖੰਡ ਭਗਤ ਨਾ ਹੋਵੇ ਦੁਬਦਾ ਭੂਲ ਖੁਆਰ ਸੋ ਜਨ ਰਲਾਇਆ ਨਾ ਰਲੇ ਜਿਸ ਅੰਤਰ ਵੀਕ ਵਿਚਾਰ ਸੋ ਸੇਵਕ ਹਰ ਆਖੀਏ ਜੋ ਹਰ ਰਾਖੇ ਔਰ ਤਾਰ ਮਨ ਤਨ ਸੋਪੇ ਆਗੇ ਧਰੇ ਓਮੇ ਵਿੱਚ ਹੋ ਮਾਰ ਧਨ ਗੁਰਮੁਖ ਸੋ ਪਰਵਾਨ ਹੈ ਜੇ ਕਦੇ ਨਾ ਆਵੈ ਹਾਰ ਕਰਮ ਮਿਲੇ ਤਾਂ ਪਾਈਏ ਬਿਨ ਕਰਮੇ ਪਾਇਆ ਨਾ ਜਾਏ ਲੱਖ ਚੁਰਾਸੀ ਤਰਸ ਦੇ ਜਿਸ ਮਿਲੇ ਸੋ ਮਿਲੇ ਹਰ ਰਾਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਧੇ ਨਾਮ ਤੇ ਆਈਐ ਸਹਿਜੇ ਨਾਮ ਸਮਾਏ ਅੰਦਰ ਰਚੇ ਹਰ ਸੱਚ ਸਿਉਂ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀ ਦੁਖੀਆ ਦੂਜੇ ਪਾਏ ਗੁਰਸਰਨ ਆਈ ਸੁਖ ਲਹਿ ਅੰਧੇ ਨਾਮ ਤੇ ਆਏ ਰਾਮ ਸਾਚੇ ਮਹਿਲਨ ਲੱਗ ਗਏ ਮਨ ਨਿਰਮਲ ਹਰ ਤੇ ਆਏ ਗੁਰਮੁਖ ਸ਼ਬਦ ਪਛਾਣੀਏ ਹਰਿ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆਨ ਅੰਧੀਰਾ ਜਾਏ ਮਨਮੁਖ ਮਹਿਲੇ ਮਲ ਭਰੇ ਹੁਮੇ ਤਿਸਨਾ ਬਿਕਾਰ ਬਿਨ ਸਬਦੇ ਮਹਿਲਨ ਉਤਰੇ ਮਰ ਜੰਮੇ ਹੋਏ ਖੁਆਰ ਧਾਤਰ ਬਾਜੀ ਪਲਚ ਰਹੇ ਨਾ ਉਰ ਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੇ ਨਾਮ ਪਿਆਰ ਗੁਰਮੁਖ ਸਦਾ ਤੇ ਆਈਏ ਏਕ ਨਾਮ ਕਰਤਾਰ ਨਾਨਕ ਨਾਮ ਤੇ ਆਈਏ ਸਭਨਾ ਜੀ ਕਾ ਆਧਾਰ ਸੀ ਰਾਗ ਮਹੱਲਾ ਤੀਜਾ ਮਨਮੁਖ ਮੋਹੇ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਚੇਨੇ ਸਦਾ ਦੁਖ ਹਰ ਦਰਗਹਿ ਪਤ ਖੋਏ ਹੁਮੈ ਗੁਰਮੁਖ ਕੋਈਏ ਨਾਮ ਰਤੇ ਸੁਖ ਹੋਏ ਮੇਰੇ ਮਨ ਐਨਸ ਪੂਰ ਰਹੀ ਨਿਤ ਆਸਾ ਸਤਿਗੁਰ ਸੇਵ ਮੋਹ ਪਰ ਜਲੈ ਕਰ ਹੀ ਮਹੇ ਉਦਾਸਾ ਰਹਾ ਗੁਰਮੁਖ ਕਰਮ ਕਮਾਵੇ ਬਿਕਸੇ ਹਰ ਬਿਰਾਗ ਆਨੰਦ ਅਹਿਨਸ ਭਗਤ ਕਰੇ ਦਿਨ ਰਾਤੀ ਹੋਮੇ ਮਾਰਨ ਚਾਹੁੰਦਾ ਵੱਡੇ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬਿਰਾਗੀ ਸੋਏ ਹਿਰਦੇ ਨਾਮ ਵਸਾਏ ਅੰਤਰ ਲਾਗਨ ਤਾਮਸ ਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਅਸ ਪੀਆ ਕਹਾਏ ਜਿਨ ਕਿਨੇ ਪਾਇਆ ਸਤਸੰਗਤੀ ਪੂਰੇ ਭਾਗ ਵਿਰਾਗ ਮਨਮੁਖ ਫਿਰੇ ਨ ਜਾਣੈ ਸਤਿਗੁਰ ਹੋਮੇ ਅੰਦਰ ਲਾਗਾ ਨਾਨਕ ਸ਼ਬਦ ਰਤੇ ਹਰ ਨਾਮ ਰਗਾਏ ਬਿਨ ਪੈ ਕਈ ਰਾਗ ਸੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਬਤ ਹੋਏ ਖਿਨ ਖਿਨ ਨਾਮ ਸੰਭਾਲੀਏ ਗੁਰਮੁਖ ਪਾਵੈ ਕੋਏ ਨਾਮ ਨਿਧਾਨੇ ਖੁੱਟ ਹੈ ਬਟ ਭਾਗ ਪ੍ਰਾਪਤ ਹੋਏ ਮੇਰੇ
ਮਨ ਤਜ ਨਿੰਦਾ ਹੁਮੇ ਹੰਕਾਰ, ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ। ਰਾਮ ਗੁਰਮੁਖਾਂ ਕੇ ਮੁਖ ਉਜਲੇ ਗੁਰਸਬਦੀ ਵਿਚਾਰ, ਹਲਤ ਪਲਤ ਸੁਖ ਪਾਜ ਦੇ ਜਪ ਜਪ ਹਿਰਦੇ ਮਰਾਰ, ਘਰ ਹੀ ਵਿੱਚ ਮਹਿਲ ਪਾਇਆ ਗੁਰਸਬਦੀ ਵਿਚਾਰ, ਸਤਿਗੁਰ ਤੇ ਜੋ ਮੂੰਹ ਫਿਰੈ ਮੱਥੇ ਤਿੰਨ ਕਾਲੇ, ਆਂਦੇ ਦੁੱਖ ਕਮਾਵਦੇ ਨਿਤ ਜੂਹੇ ਜਮ ਜਾਲੇ, ਸੁਪਨੇ ਸੁਖ ਨ ਦੇਖਣੀ ਬਹੁ ਚਿੰਤਾ ਪਰ ਜਾਲੇ, ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ, ਕਹਿਣਾ ਕੁਛ ਨ ਜਾਵੇ ਜਿਸ ਪਾਵੇ ਤਿਸ ਦੇ, ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ, ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਏ ਸਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੇ ਹੁਮੇ ਦੂਰ ਕਰੇ, ਇਹੋ ਮਨ ਤਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ, ਪਾਈ ਰੇ ਗੁਰਮੁਖ ਹਰ ਨਾਮ ਧਿਆਏ, ਨਾਮ ਨਿਧਾਨ ਸਦ ਮਨ ਵਸੇ ਮੈਲੀ ਪਾਵੈ ਥਾਓ। ਰਾਉ ਮਨਮੁਖ ਮਨ ਤਨ ਅੰਧ ਹੈ ਤਿਸ ਬੇਨੂੰ ਠੌਰ ਨ ਟਾਓ, ਬਹੁ ਜੋਨੀ ਪਾਉਂਦਾ ਫਿਰੇ ਜਿਉ ਸੁੰਝੇ ਕਰ ਕਾਉ, ਗੁਰਮਤੀ ਘਟ ਚਾਨਣਾ ਸਬਦ ਮਿਲੇ ਹਰ ਨਾਉ, ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗਵਾਰਾ, ਲੋਭੀਆਂ ਕੋ ਸੇਵਦੇ ਪੜ ਬੀਦਾਂ ਕਰੇ ਪਕਾਰ, ਵਿਖਿਆ ਅੰਦਰ ਪਚਮੂਏ ਨਾ ਉਰ ਬਾਰ ਨਾ ਪਾਰ, ਆਇਆ ਮਾਇਆ ਮੋਹੇ ਵਿਸਾਰਿਆ ਜਗਤ ਪਿਤਾ ਪ੍ਰਿਤਪਾਲ, ਬਾਜੋ ਗੁਰੂ ਅਚੇਤ ਹੈ ਸਬਦ ਦੀ ਜਮਕਾਲ, ਨਾਨਕ ਗੁਰਮੁਖ ਉਭਰੇ ਸੱਚਾ ਨਾਮ ਸਮਾਲ, ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ, ਪੋਤੇ ਜਿਨ ਕੇ ਪੁੰਨ ਹੈ ਤਿਨ ਸਤਸੰਗਤ ਮੇ ਲਾਏ, ਪਾਈ ਰੇ ਗੁਰਮਤਿ ਸੱਚ ਰਹਾਉ, ਸੱਚੋ ਸੱਚ ਕਮਾਵਣਾ ਸੱਚੇ ਸ਼ਬਦ ਮਿਲਾਓ, ਰਹਾਉ ਜਿਨੀ ਨਾਮ ਪਛਾਣਿਆ ਤਿਨ ਵਿੱਚੋਂ ਬਲ ਜਾਓ, ਆਪ ਛੋੜ ਚਰਨੀ ਲੱਗਾਂ ਚੱਲਾਂ ਤਿਨਕੇ ਪਹਾਏ, ਲਾਹ ਹਰ ਹਰ ਨਾਮ ਮਿਲੇ ਸਹਿਜੇ ਨਾਮ ਸਮਾਏ, ਬਿਨ ਗੁਰ ਮਹਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਰੋੜ ਲਹੋ ਜਿੱਦੋਂ ਪਾਈਏ ਸਚ ਸੋਏ, ਅਸਰ ਸੰਘਾਰੇ ਸੁਖ ਵਸੇ ਜੋ ਤਿਸ ਪਾਵੈ ਸੋ ਹੋਏ, ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ, ਇਹੋ ਸਹਿਸਾ ਮੂਲੇ ਨਾਹੀ ਪਾਓ ਲਾਏ ਜਨ ਕੋਏ, ਨਾਨਕ ਏਕ ਜੋਤ ਦੋਏ ਮੂਰਤੇ ਸ਼ਬਦ ਮਿਲਾਵਾ ਹੋਏ, ਸੇ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲਪਾਣੀ ਸੇਵਾ ਕਰੇ ਬਿਡਾਣੀ, ਆਪਣਾ ਧਰਮ ਗਵਾਵੈ ਬੂਝੇ ਨਾਹ ਅੰਦਿਨ ਦੁੱਖ ਬਿਆਣੀ, ਮਨਮੁਖ ਆਂਦਨ ਚੇਤੇ ਡੁਬ ਮੋਏ ਬਿਨ ਪਾਣੀ, ਮਨ ਰੇ ਸਦਾ ਭਜੋ ਹਰ ਸਰਨਾਈ, ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਿਸਰ ਨਾ ਜਾਏ, ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੇ ਦੁਸ਼ਟੀ ਪਾਏ, ਆਵਣ ਜਾਣ ਜੰਮਣ ਮਰਨਾ ਮਨਮੁਖ ਪਤ ਗਵਾਏ, ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਏ, ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੇ ਸੋ ਫਲ ਪਾਏ, ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ, ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ, ਜੋ ਸਤਿਗੁਰ ਕੀ ਸਰਨਾਗਤੇ ਹੂੰ ਤਿਨ ਕੇ ਬਲ ਜਾਉ, ਦਰ ਸੱਚੇ ਸੱਚੀ ਵਡਿਆਏ ਮਿਲ ਪ੍ਰੀਤਮ ਸੁਖ ਪਾਏ, ਜੋ ਸਤਿਗੁਰ ਕੀ ਸਰਨਾਗਤੇ ਹੂੰ ਤਿਨ ਕੇ ਬਲ ਜਾਉ, ਦਰ ਸੱਚੇ ਸੱਚੀ ਵਡਿਆਏ ਸਹਿਜੇ ਸੱਚ ਸਮਾਉ, ਨਾਨਕ ਨਦਰੀ ਪਾਈਏ ਗੁਰਮੁਖ ਮੇਲ ਮਿਲਾਉ, ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸਿੰਗਾਰ, ਜੈ ਸਹਿਜੇ ਕੰਤਨ ਆਵੇ ਨਿਤ ਨਿਤ ਹੋਏ ਖੁਆਰ, ਪਿਰ ਕਾ ਮਹਿਲ ਨਾ ਪਾਵੇ ਨਾ ਦੀਸੇ ਕਰ ਵਾਰ, ਭਾਈ ਰੇ ਇਕ ਮਨ ਨਾਮ ਤੇ ਆਏ ਸੰਤਾਂ ਸੰਗਤ ਮਿਲ ਰਹੇ, ਜਪ ਰਾਮ ਨਾਮ ਸੁਖ ਪਾਏ, ਰਾਉ ਗੁਰਮੁਖ ਸਦਾ ਸੁਹਾਗਣੀ ਪਿਰ ਰੱਖਿਆ ਉਰ ਧਾਰ, ਮਿੱਠਾ ਬੋਲੇ ਨਿਵ ਚੱਲੇ ਸੇ ਜੇ ਰਵੇ ਪਤਾਰਾ, ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਇਤ ਪਾਰ, ਪੂਰੇ ਭਾਗ ਸਤਿਗੁਰ ਮਿਲੇ ਜਾ ਭਾਗੇ ਕਾ ਉਦੋਂ ਹੋਏ, ਅੰਤਰੋਂ ਅੰਤਰੋਂ ਦੁੱਖ ਭਰਮ ਕੱਟੀਏ ਸੁਖ ਪ੍ਰਾਪਤ ਹੋਏ, ਗੁਰ ਕੇ ਪਾਣੇ ਜੋ ਚੱਲੇ ਦੁੱਖ ਨ ਪਾਵੇ ਕੋਏ, ਗੁਰ ਕੇ ਪਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਏ, ਜਿਨ ਪ੍ਰਾਪਤ ਤਿਨ ਪੀਆ ਹੁਮੇ ਵਿੱਚੋਂ ਖੋਏ, ਨਾਨਕ ਗੁਰਮੁਖ ਨਾਮ ਤੇ ਆਈਏ ਸੱਚ ਮਿਲਾਵਾ ਹੋਏ, ਸ੍ਰੀ ਰਾਗ ਮਹੱਲਾ ਤੀਜਾ
ਜਾ ਫਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜੇ ਸੱਚ ਮਿਲਾਵੜਾ ਸੱਚ ਬਡਾਈ ਦੇ ਪਾਈ ਰੇ ਗੁਰਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੋਚੇ ਸਭ ਕੋਏ ਰਾਉ ਲੱਖ ਚੁਰਾਸੀ ਪੀਰ ਪਿਆ ਕਾਮਣ ਦੂਜੇ ਪਾਏ ਬਿਨ ਗੁਰ ਨੀਂਦ ਨਾ ਆਵੇ ਦੁਖੀ ਰਹਿਣ ਵਿਆਏ ਬਿਨ ਸਭ ਦੇ ਪਿਰ ਨਾ ਪਾਈਏ ਬਿਰਤਾ ਜਨਮ ਗਵਾਏ ਹੂੰ ਹੂੰ ਕਰਤੇ ਜਗ ਫਿਰੀ ਨਾ ਧਨ ਸੰਪੇ ਨਾਲ ਅੰਧੀ ਨਾ ਮਨ ਚੇਤੇ ਸਭ ਦੇ ਬਾਧੀ ਜਮਕਾਲ ਸਤਿਗੁਰ ਮਿਲੀਏ ਤਨ ਪਾਇਆ ਹਰ ਨਾਮਾ ਹਿਰਦੇ ਸਮਾਲ ਨਾਮ ਰਤੇ ਸੇ ਨਿਰਮਲੇ ਗੁਰ ਕੇ ਸ਼ਬਦ ਸਭਾ ਸਹਿਜ ਸੁਭਾਏ ਮਨ ਤਨ ਰਤਾ ਰੰਗ ਸਿਉਂ ਰਸਨਾ ਰਸਨ ਰਸਾਏ ਨਾਨਕ ਰੰਗ ਨਾ ਉਤਰੇ ਜੋ ਹਰ ਤੁਰ ਛੋੜਿਆ ਲਾਏ ਸਿਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੇ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਲਾਏ ਬੂਝੇ ਤਾਂ ਨਿਰਮਲ ਹੋਵੇ ਸੋਏ ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤਹੀਨ ਕਾਹੇ ਜਗ ਆਇਆ ਪੂਰੇ ਗੁਰ

ਕਿਆ ਕੋ ਆਖ ਸੁਣਾਏ। ਗੁਰਮੁਖ ਆਪੇ ਦੇ ਬਿੜਾਏ, ਆਪੇ ਸੇਵ ਕਰਾਏ, ਦੇਖ ਕੁਟੰਬ ਮੋਹਿ ਲਪਾਣਾ, ਚਲਦਿਆਂ ਨਾਲ ਨਾ ਜਾਏ। ਸਤਿਗੁਰ ਸੇਵ ਗੁਣ ਦਾਨ ਪਾਇਆ, ਤਿਸ ਦੀ ਕੀਮ ਨ ਪਾਏ, ਹਰ ਪ੍ਰਭ ਸਖਾ ਮੀਤ ਪ੍ਰਭ ਮੀਰਾ, ਅੰਤੇ ਹੋਏ ਸਖਾਏ। ਆਪਣੇ ਮਨ ਚਿਤ ਕਹੇ ਕਹਾਏ, ਬਿਨ ਗੁਰ ਆਪ ਨ ਜਾਏ, ਹਰ ਜੀਉ ਦਾਤਾ ਭਗਤ ਬਛਲੈ, ਕਰ ਕਿਰਪਾ ਮਨ ਬਸਾਏ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ, ਸ੍ਰੀ ਆਗ ਮਹੱਲਾ ਤੀਜਾ। ਧਨ ਜਨਨੀ ਜਿਨ ਜਾਣਿਆ ਜਾਣੇ ਜਾਇਆ, ਧਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ, ਮੇਰੇ ਮਨ ਗੁਰਮੁਖ ਧਿਆਏ ਹਰ ਸੋਏ। ਗੁਰ ਕਾ ਸ਼ਬਦ ਮਨ ਵਸੇ, ਮਨ ਤਨ ਨਿਰਮਲ ਹੋਏ, ਰਹਾਉ ਕਰ ਕਿਰਪਾ ਕਰ ਆਇਆ, ਆਪੇ ਮਿਲਿਆ ਆਏ। ਗੁਰਸਬਦੀ ਸਲਾਈਐ, ਰੰਗੇ ਸਹਿਜ ਸਪਾਏ, ਸੱਚੇ ਸੱਚ ਸਮਾਇਆ, ਮਿਲ ਰਹੇ ਨ ਵਿਛੜ ਜਾਏ, ਜੋ ਕੁਛ ਕਰਨਾ ਸੋ ਕਰ ਰਿਹਾ, ਅਵਰ ਨ ਕਰਨਾ ਜਾਏ। ਚਿਰੀ ਵਿਛੂਨੇ ਮੇਲੀਅਨ, ਸਤਿਗੁਰ ਪੰਨੇ ਪਾਏ, ਆਪੇ ਕਰ ਕਰਾਏ ਸੇ, ਅਵਰ ਨ ਕਰਨਾ ਜਾਏ। ਮਨ ਤਨ ਰੱਤਾ ਰੰਗ ਸਿਉਂ, ਹੋਮੇ ਤਜ ਵਿਕਾਰ, ਐਨਸ ਹਿਰਦੇ ਰਵ ਰਹੇ, ਨਿਰਭਉ ਨਾਮ ਨਿਰੰਕਾਰ। ਨਾਨਕ ਆਪ ਮਲਾਇਨ, ਪੂਰੇ ਸ਼ਬਦ ਪਾਰ, ਸ੍ਰੀ ਰਾਗ ਮਹੱਲਾ ਤੀਜਾ। ਗੋਬਿੰਦ ਗੁਣੀ ਨਿਧਾਨ ਹੈ, ਅੰਤ ਨ ਪਾਇਆ ਜਾਏ, ਕਥਨੀ ਬੰਧਨੀ ਨਾ ਪਾਈਏ, ਹੋਮੇ ਵਿੱਚੋਂ ਜਾਏ। ਸਤਿਗੁਰ ਮਿਲੀਏ ਸਦ ਪੈਰ ਚੇ, ਆਪ ਵਸੇ ਮਨ ਆਏ, ਪਾਈ ਰੇ ਗੁਰਮੁਖ ਬੂਝੇ ਕੋਏ। ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਕੋਏ, ਰਹਾਉ ਜਿਨੀ ਚਾਖਿਆ ਤਿਨੀ ਸਦ ਪਾਇਆ, ਬਿਨ ਚਾਖੇ ਭਰਮ ਭਲਾਏ, ਅੰਮ੍ਰਿਤ ਸਾਚਾ ਨਾਮ ਹੈ, ਕਰਨਾ ਕਛੂ ਨ ਕਹਿਣਾ ਕਛੂ ਨ ਜਾਏ। ਪੀਵਤ ਹੂੰ ਪਰਵਾਨ ਪਿਆ, ਪੂਰੇ ਸ਼ਬਦ ਸਮਾਏ, ਆਪੇ ਦੇ ਤਪਾਈਏ, ਹੋਰ ਕਹਿਣ ਕਰਨਾ ਕਛੁ ਨ ਜਾਏ। ਦੇਵਣ ਵਾਲੇ ਕੇ ਹੱਥ ਦਾਤ ਹੈ, ਗੁਰੂ ਦੁਆਰੇ ਪਾਏ, ਜਿਹਾ ਕੀਰਤਨ ਤਿਆ ਹੋਆ, ਜਿਹੇ ਕਰਮ ਕਮਾਏ। ਜਦ ਸਤ ਸੰਜਮ ਨਾਮ ਹੈ, ਬਿਨ ਆਵੇ ਨਿਰਮਲ ਨਾ ਹੋਏ, ਪੂਰੇ ਭਾਗ ਨਾਮ ਮਨ ਵਸੇ, ਸ਼ਬਦ ਮਿਲਾਵਾ ਹੋਏ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਰੰਗ ਪਾਵੈ ਸੋਏ, ਸ੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਦੇ ਉਰਦ ਤਪ ਕਰੇ, ਵਿੱਚੋਂ ਮੈਂ ਜਾਏ, ਅਧਿਆਤਮ ਕਰਮ ਜੇ ਕਰੇ, ਨਾਮ ਨਾ ਕਬਹੀ ਪਾਏ। ਗੁਰ ਕੇ ਸ਼ਬਦ ਜੀਵਤ ਮਰੇ, ਹਰ ਨਾਮ ਵਸੇ ਮਨ ਆਏ, ਸੁਣ ਮਨ ਮੇਰੇ ਭਜ ਸਤਿਗੁਰ ਸਰਨਾ, ਗੁਰ ਪ੍ਰਸਾਦੀ ਛੁਟੀਏ, ਬਿਖ ਭਵ ਜਲ ਸ਼ਬਦ ਗੁਰ ਤਰਨਾ। ਰਹਾਉ ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਪਾਉ ਵਿਕਾਰ, ਪੰਡਿਤ ਪੜੇ ਬੰਧਨ ਮੋਹ ਬਾਧਾ, ਨੈ ਬੂਝੇ ਵਿਖਿਆ ਪਿਆਰਾ। ਸਤਿਗੁਰ ਮਿਲੀਏ ਤਿਰਕੁਟੀ ਛੁਟੇ, ਚੌਥੇ ਪਦ ਮੁਕਤ ਦੁਆਰ, ਗੁਰ ਤੇ ਮਾਰਗ ਪਾਈਏ, ਚੁੱਕੇ ਮੋਹ ਗਵਾਰ। ਸ਼ਬਦ ਮਰੇ ਤਾਂ ਉਦਰੇ, ਪਾਏ ਮੁਖ ਦੁਆਰ, ਗੁਰ ਪ੍ਰਸਾਦੀ ਮਿਲ ਰਹੇ, ਸੱਚ ਨਾਮ ਕਰਤਾਰਾ। ਇਹ ਮਨੁਆ ਅਤ ਸਬਲ ਹੈ, ਛੱਡੇ ਨ ਕਿਤੇ ਪਾਏ, ਦੂਜੇ ਪਾਏ ਦੁਖ ਲਾਇੰਦਾ, ਬਹੁਤੀ ਦੇ ਸਜਾਏ। ਨਾਮ ਨਾਨਕ ਨਾਮ ਲੱਗੇ ਸੇ ਉਭਰੇ, ਹੋਮੇ ਸ਼ਬਦ ਗਵਾਏ, ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਏ, ਹਰ ਨਾਮੋ ਦੇ ਦੜਾਏ, ਬਿਨ ਗੁਰ ਕਿਨੇ ਨ ਪਾਇਓ, ਬਿਰਤਾ ਜਨਮ ਗਵਾਏ। ਮਨਮੁਖ ਕਰਮ ਕਮਾਵਣੇ, ਦਰਗਹਿ ਮਿਲੇ ਸਜਾਏ, ਮਨ ਰੇ ਦੂਜਾ ਭਾਉ ਚੁਕਾਏ, ਅੰਤਰ ਤੇਰੇ ਹਰ ਵਸੇ, ਗੁਰਸੇਵਾ ਸੁਖ ਪਾਏ। ਰਹਾਉ ਸੱਚ ਬਾਣੀ ਸੱਚ ਸ਼ਬਦ ਹੈ, ਜਾ ਸੱਚ ਧਰੇ ਪਿਆਰ, ਹਰ ਕਾ ਨਾਮ ਮਨ ਵਸੇ, ਹੋਮੇ ਕ੍ਰੋਧ ਨਿਵਾਰਾ। ਮਨ ਨਿਰਮਲ ਨਾਮ ਤੇ ਆਈਏ, ਤਾਂ ਪਾਏ ਮੁਖ ਦੁਆਰ, ਹੋਮੇ ਵਿੱਚ ਜਗ ਵਿੰਸਦਾ, ਮਰ ਜੰਮੇ ਆਵੇ ਜਾਏ। ਮਨਮੁਖ ਸ਼ਬਦ ਨਾ ਜਾਣੇ, ਜਾ ਸੰਪਤ ਗਵਾਏ, ਗੁਰਸੇਵਾ ਨਾ ਪਾਈਏ, ਸੱਚੇ ਰਹੇ ਸਮਾਏ। ਸ਼ਬਦ ਮੰਨੀਏ ਗੁਰ ਪਾਈਏ, ਵਿੱਚੋਂ ਆਪ ਗਵਾਏ, ਅੰਦਿਨ ਭਗਤ ਕਰੇ ਸਦਾ ਸਾਚੇ, ਕੀ ਰਿਵਲਾਏ। ਨਾਮ ਪਦਾਰਥ ਮਨ ਵਸਿਆ, ਨਾਨਕ ਸਹਿਜ ਸਮਾਏ, ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜਗ ਚਾਰ, ਕਰ ਹੁੰਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁਠੇ ਹੰਕਾਰ।
ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਦੂਰ ਜਨ ਮਰਨ ਦੁੱਖ ਪਰ ਹਰੇ ਸ਼ਬਦ ਰਿਹਾ ਭਰਪੂਰ ਰਹਾਉ ਸੱਚ ਸਲਾਇਨ ਸੇ ਸੱਚੇ ਸੱਚਾ ਨਾਮ ਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਉ ਵਰਤਦਾ ਕੋਈ ਨ ਮੇਟਨ ਹਾਰ ਮਨਮੁਖ ਮੈਲ ਨ ਪਾਇਨੀ ਕੂੜ ਮੁਠੇ ਕੁੜਿਆਰ ਹੋਮੇ ਕਰਤਾ ਜਗ ਮੁਆ ਗੁਰਬਿਨ ਘੋਰ ਅੰਧਾਰ ਮਾਇਆ ਮੋਹੇ ਬਿਸਾਰਿਆ ਸੁਖਦਾਤਾ ਦਤਾਰ ਸਤਿਗੁਰ ਸੇਵੇ ਤਾਂ ਉਭਰੇ ਸੱਚ ਰੱਖੇ ਉਰ ਧਾਰ ਕਿਰਪਾ ਤੇ ਹਰ ਪਾਈਏ ਸ਼ਬਦ ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹੋਮੇ ਧੱਜ ਵਿਕਾਰ ਆਪ ਛੋੜ ਜੀਵਤ ਮਰੇ ਗੁਰ ਕੇ ਸ਼ਬਦ ਵਿਚਾਰ ਧੰਦਾ ਤਾਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੇ ਮੁਖੋ ਜਲੇ ਤੇ ਸੱਚੇ ਦਰਬਾਰ ਸਤਿਗੁਰ ਪੁਰਖ ਨ ਮੰਨਿਓ ਸਭ ਦਨ ਲੱਗੋ ਪਿਆਰ ਇਸਨਾਨ ਦਾਨ ਜੇਤਾ ਕਰੇ ਦੂਜੇ ਪਾਏ ਖੁਆਰ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੇ ਹਿਤ ਪੇ ਅਪਾਰ ਸਿਰਾਗ ਮਹੱਲਾ ਤੀਜਾ ਕਿਸ ਹੂੰ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਪਾਣਾ ਮੰਨ ਲਏ ਵਿੱਚੋਂ ਆਪ ਗਵਾਏ ਇਹੋ ਸੇਵਾ ਚਾਕਰੀ ਨਾਮ ਬਸੇ ਮਨ ਆਏ ਨਾਮੇ ਹੀ ਤੇ ਸੁਖ ਪਾਈਏ ਸੱਚੇ ਸ਼ਬਦ ਸਵਾਏ ਮਨ ਮੇਰੇ ਆਂਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਪੜੇਗੀ ਖੇਤ ਰਾਉ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਿਆ ਭਰਪੂਰ ਪਹਿ ਪਾਏ ਭਗਤ ਕਰੇ ਦਿਨ ਰਾਤੀ ਹਰ ਜੀਓ ਵੇਖੇ ਸਦਾ ਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਭਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰਾ ਜੋ ਜਾਗੇ ਸੇ ਉਭਰੇ ਸੁੱਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਬਿਆਏ ਸੁੰਜੇ ਕਰਕਾ ਪਾਉਣਾ ਜਿਉ ਆਇਆ ਤਿਉਂ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੂੰਹ ਦੇਸੀ ਜਾਏ ਸਭ ਕੁਛ ਆਪੇ ਆਪ ਹੈ ਹੁਮੇ ਵਿੱਚ ਰਹਿ ਨਾ ਜਾਏ ਗੁਰ ਕੇ ਸ਼ਬਦ ਪਛਾਣੀਏ ਦੁਖ ਹੁਮੇ ਵਿੱਚੋਂ ਗਵਾਏ ਸਤਿਗੁਰ ਸੇਵਣ ਆਪਣਾ ਹੂੰ ਤਿੰਨ ਕੇ ਲਾਗੂ ਪਾਏ ਨਾਨਕ ਦਰ ਸੱਚੇ ਸਚਿਆਰ ਹੈ ਹੋ ਤਿੰਨ ਬਲਿਹਾਰੇ ਜਾਓ ਸਿਰਾਗ ਮਹੱਲਾ ਤੀਜਾ ਜੇ ਵੇਲਾ ਭਗਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਅੰਧੇ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਬਿਸਰੇ ਭਗਤ ਕਨੇਹੀ ਹੋਏ ਮਨ ਤਨ ਸੀਤਲ ਸੱਚ ਸਿਉ ਸੱਚ ਨਾ ਸਾਸ ਨ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਤੇ ਆਏ ਸੱਚੀ ਭਗਤ ਤਾਂ ਥੀਏ ਜਾਂ ਹਰ ਬਸੇ ਮਨ ਆਏ ਰਾਉ ਸਹਿਜੇ ਖੇਤੀ ਰਾਈਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਏ ਇਹ ਮਨ ਸੱਚਾ ਸੱਚ ਰਤਾ ਸੱਚੇ ਰਿਹਾ ਸਮਾਏ ਆਖਣ ਵੇਖਣ ਬੋਲਣਾ ਸਬਦੇ ਰਿਹਾ ਸਮਾਏ ਬਾਣੀ ਵੱਜੀ ਚੌਂ ਜੁਗੇ ਸੱਚੋ ਸੱਚ ਸੁਣਾਏ ਹੋਮੇ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਤਿੰਨ ਕੋ ਮਹਿਲ ਦੂਰ ਹੈ ਜੋ ਸੱਚ ਰਹੇ ਲਿਵਲਾਏ ਨਦਰੀ ਨਾਮ ਤੇ ਆਈਏ ਬਿਨ ਕਰਮਾ ਪਾਇਆ ਨ ਜਾਏ ਪੂਰੇ ਭਾਗ ਸਤਸੰਗਤ ਲਏ ਸਤਿਗੁਰ ਭੇਟੇ ਜਿਸ ਆਏ ਆਂਦੇ ਨਾਮੇ ਰਤਿਆ ਦੁਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸਿਰਾਗ ਮਹੱਲਾ ਤੀਜਾ ਆਪਣਾ ਪਉ ਤਿਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ ਸਤਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰਾ ਦੁਬਦਾ ਮੈਲ ਚੁਕਾਇਨ ਹਰ ਰੱਖਿਆ ਉਰ ਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰਾ ਮਨ ਮੇਰੇ ਹੋਮੇ ਮਹਿਲ ਪਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ ਰਾਮ ਸੱਚੇ ਸ਼ਬਦ ਮਨ ਮੋਇਆ ਪ੍ਰਭ ਆਪੇ ਲਏ ਮਲਾਏ ਅੰਧੇ ਨਾਮੇ ਰਤਿਆ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ ਜਿਨ ਕੋ ਪੂਰਵ ਲਿਖਿਆ ਸਤਿਗੁਰ ਭੇਟਿਆ ਤਿਨ ਆਏ ਬਿਨ ਆਵੇ ਸੱਚ ਡੂਮਣੀ ਦੂਜੇ ਪਾਏ ਖੁਆਏ ਤਿਸ ਬਿਨ ਘੜੀ ਨ ਜੀਵਦੀ ਦੁਖੀ ਰਹਿਣ ਬਿਆਏ ਭਰਮ ਪਲਾਵਾ ਅੰਦਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪਰਵ ਆਪਣੀ ਆਪੇ ਮਿਲਏ ਮਲਾਏ ਸਭ ਕੁਛ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ ਪਾਪੋ ਪਾਪ ਕਮਾਵਦੇ ਪਾਪੇ ਪਚੇ ਪਚਾਏ
ਸੋ ਪ੍ਰਭ ਨਦਰ ਨਾਵੇ ਮਨਮੁਖ ਬੂਜਨ ਪਾਏ ਜਿਸ ਬਿਖਾਲੇ ਸੋਈ ਵੇਖੇ ਨਾਨਕ ਗੁਰਮੁਖ ਪਾਏ ਸਿਰਾਗ ਮਹਲਾ ਤੀਜਾ ਬਿਨ ਗੁਰ ਰੋਗ ਨਾ ਟੁੱਟੇ ਹੋਮੇ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੇ ਨਾਮੇ ਰਹੇ ਸਮਾਏ ਗੁਰ ਸਬਦੀ ਹਰ ਪਾਈਏ ਬਿਨ ਸਬਦੇ ਭਰਮ ਭਲਾਏ ਮਨ ਰੇ ਨਿਜ ਕਰ ਵਾਸਾ ਹੋਏ ਰਾਮ ਨਾਮ ਸਲਾਏ ਤੂੰ ਫਿਰ ਆਵਣ ਜਾਣ ਨਾ ਹੋਏ ਰਾਮ ਹਰੇ ਕੋ ਦਾਤਾ ਵਰਤਦਾ ਦੂਜਾ ਵਰਨਾ ਕੋਏ ਸਬਦ ਸਲਾਹੀ ਮਨ ਵਸੇ ਸਹਿਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਪਾਵੇ ਤੈ ਦੇ ਹੁਮੇ ਸਭਾ ਗਣਤ ਹੈ ਗਣਤੇ ਨੋ ਸੁਖ ਨਾਏ ਬਿਖੀ ਕਾਰ ਕਮਾਵਣੀ ਬਿਖੀ ਮਹੇ ਸਮਾਏ ਬਿਨ ਆਵੇ ਠੋਰ ਨ ਪਾਇਨੀ ਜਮ ਪਰ ਦੁਖ ਸਹਾਏ ਜਿਉ ਪਿੰਡ ਸਭ ਤਿਸਦਾ ਤਿਸੇ ਦਾ ਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨ ਪਾਰਾ ਭਾਰ ਸਿਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨ ਸਚ ਨਾਮ ਆਧਾਰ ਗੁਰ ਸਬਦੀ ਸਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵੇ ਸਾਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦੀ ਧੁਨ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰਸਿਉ ਰਹੇ ਸਮਾਏ ਰਾਉ ਸੱਚੀ ਭਗਤੀ ਮਨ ਲਾਲ ਥਿਆ ਰੱਤਾ ਸਹਿਜ ਸਭਾਏ ਗੁਰਸਬਦੀ ਮਨ ਮੋਇਆ ਕਹਿਣਾ ਕਛੂ ਨ ਜਾਏ ਜੈ ਭਾਰਤੀ ਸਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖੇ ਹੋ ਰੰਗ ਪਾਈਏ ਜਿਸ ਨੂੰ ਕਿਰਪਾ ਕਰੇ ਰਜਾਏ ਸਹਿਸਾ ਹੋ ਸਰੀਏ ਸੰਸਾਰ ਹੈ ਸੁਤਿਆਂ ਰਹਿਣ ਬਿਆਏ ਇੱਕ ਆਪਣੇ ਪਾਣੇ ਕੱਢ ਲਿਆ ਨਾ ਆਪੇ ਲੈਣ ਮਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀਆਂ ਨਾ ਗੁਰਮੁਖ ਦੇ ਵਜਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਇੱਕ ਆਪੇ ਆਪ ਕਵਾਏ ਨਾ ਦੂਜੇ ਛੱਡਿਆ ਨ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਲਾਏ ਅੰਧੇ ਨਾਮੇ ਰਤਿਆ ਨਾਨਕ ਨਾਮ ਸਮਾਏ ਸਿਰਾਗ ਮਹੱਲਾ ਤੀਜਾ ਗੁਣਵੰਤੀ ਸਚ ਪਾਇਆ ਤ੍ਰਿਸ਼ਨਾ ਧੱਜ ਵਿਕਾਰ ਗੁਰਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰਾ ਬਿਨ ਸਤਿਗੁਰ ਕਿਨੇ ਨ ਪਾਇਓ ਕਰ ਵੇਖੋ ਮਨ ਵਿਚਾਰ ਮਨਮੁਖ ਮਹਿਲ ਨਾ ਉਤਰੇ ਜਿਚਰ ਗੁਰ ਸਬਦ ਨ ਕਰੇ ਪਿਆਰਾ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿਜ ਕਰ ਵਸੇ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹਲ ਰਾਮ ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨ ਮਿਲੇ ਅਧੂਰ ਮਨਮੁਖ ਸਬਦ ਨ ਜਾਣੇ ਅਵਗਣ ਸੋ ਪ੍ਰਭ ਦੂਰਾ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰਸਬਦੀ ਮਨ ਵੇਦਿਆ।

0: ਚਾਰੇ ਕੁੰਡਾਂ ਭਵ ਥਕੇ ਮਨ ਮੁਖ ਬੂਝਣ ਪਾਏ ਜਿਸ ਸਤਿਗੁਰ ਮਿਲੇ ਸੋ ਮਿਲ ਰਹੇ ਮਿਲ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਕਨੇਰੇ ਕਰ ਥਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕਾਟਿਆ ਸ਼ਬਦ ਮਿਲਾਵਾ ਹੋਏ ਸੱਚ ਘਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸਿਰਤ ਦੇਖੇ ਆਪ ਪਾਏ ਸਭ ਇੱਕੋ ਇੱਕ ਵਰਤਦਾ ਅਲਖ ਨਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬਜਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਥੀਏ ਨਾਮ ਵਸੇ ਮਨ ਆਏ ਰਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣੀਏ ਜਾ ਆਪੇ ਨਦਰ ਕਰੇ ਸੇ ਜਨ ਸ਼ਬਦੇ ਸੋਹਣੇ ਤੇ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪ ਮੇਲੇ ਕਰਤਾਰਾ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨ ਪਾਰਾ ਭਾਰ ਘਟ ਘਟ ਆਪੇ ਹੁਕਮ ਬਸੇ ਹੁਕਮੇ ਕਰੇ ਵਿਚਾਰਾ ਗੁਰਸਬਦੀ ਸਲਾਈਏ ਹੁਕਮੈ ਵਿਚੋਂ ਖੋਏ ਸਾ ਧਨ ਆਵੇ ਬਾਹਰੀ ਅਵਗਣ ਬੰਤੀ ਰੋਏ ਸੱਚ ਸਲਾਈ ਸੱਚ ਲਗਾ ਸੱਚੇ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗਰਾ ਅਵਗਣ ਕੱਢਾਂ ਧੋਏ ਆਪੇ ਮੇਲ ਮਿਲਾਇੰਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਈ ਆਪਣਾ ਜਿਦੂ ਪਾਏ ਪ੍ਰਭ ਸੋਏ ਸੀ ਰਾਗ ਮਹੱਲਾ ਤੀਜਾ ਸੁਣ ਸੁਣ ਕੰਮ ਗਏ ਲੀਏ ਸੁਣ ਸੁਣ ਕੰਮ ਗਏ ਲੀਏ ਕਿਆ ਚੱਲੇ ਬਾਂ ਲੁਡਾਏ ਆਪਣਾ ਫਿਰ ਨਾ ਪਛਾਣੇ ਕਿਆ ਮੂੰਹ ਦੇਸੇ ਜਾਏ ਜਿਨੀ ਸਖੀ ਕੰਤ ਪਛਾਣਿਆ ਹੁਣ ਤਿਨਕੇ ਲਾਗੂ ਪਾਏ ਤਿਨਕੀ ਜੈਸੀ ਥੀ ਰਹਾ ਸਤਸੰਗਤ ਮੇਲ ਮਲਾਏ ਮੂੰਹਦੇ ਕੂੜ ਮੁੱਠੀ ਕੁੜਿਆਰ ਪਿਰ ਪ੍ਰਭ ਸਾਚਾ ਸੋਨਾ ਪਾਈਏ ਗੁਰ ਵਿਚਾਰ ਰਾਮ ਮਨਮੁਖ ਕੰਤ ਨਾ ਪਛਾਣੀ ਤਿਨ ਕਿਉਂ ਰਹਿਣ ਬਿਆਏ ਗਰਭਟੀਆਂ ਤ੍ਰਿਸ਼ਨਾ ਜਲੇ ਦੁੱਖ ਪਾਵੇ ਦੂਜੇ ਪਾਏ ਸਭ ਰਤੀਆਂ ਸੁਹਾਗਣੀ ਤਿਨ ਵਿੱਚੋਂ ਮੈਂ ਜਾਏ ਸਦਾ ਪਿਰ ਰਾਵੇ ਆਪਣਾ ਤਿਨਾ ਸੁਖੇ ਸੁਖ ਬਿਆਏ ਗਿਆਨ ਬਿਉਣੀ ਮਿਤ ਪਿਰ ਮੁੱਤੀਆਂ ਪਿਰ ਮਨ ਪਾਇਆ ਜਾਏ ਗਿਆਨ ਮਤੀ ਅੰਧੇਰੈ ਬਿਨ ਪਿਰ ਦੇਖੇ ਭੁੱਖ ਨਾ ਜਾਏ ਆਵੋ ਮਿਲੋ ਸਹੇਲੀਓ ਮੈਂ ਪਿਰ ਦੇ ਮਲਾਏ ਪੂਰੇ ਭਾਗ ਸਤਿਗੁਰ ਮੇਰੇ ਪਿਰ ਪਾਇਆ ਸੱਚ ਸਮਾਏ ਸੋ ਸਈਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੇ ਆਪਣਾ ਤਨ ਮਨ ਆਗੇ ਦੇ ਘਰ ਵਰ ਪਾਇਆ ਆਪਣਾ ਹੋਮੇ ਦੂਰ ਕਰੇ ਨਾਨਕ ਸੋਭਾ ਬਾਂਤੀਆਂ ਸੁਹਾਗਣੀ ਅੰਤਿਨ ਭਗਤ ਕਰੇ
1: ਮੈਂ ਫਿਰ ਦੇਹ ਮਿਲਾਏ ਸਾਹੁ ਪਾਏ ਆਪੇ ਵੇਖੇ ਕਿਸ ਨੇੜੇ ਕਿਸ ਦੂਰ ਜਿਨ ਫਿਰ ਸੰਗੇ ਜਾਣੇ ਆਪੇ ਤਾਵੇ ਸਦਾ ਹਦੂਰੇ ਮੁੰਦੇ ਤੂੰ ਚੱਲ ਗੁਰ ਕੇ ਪਾਏ ਅੰਦਿਨ ਲਾਵੇ ਭਰੇ ਆਪਣਾ ਸਹਿਜੇ ਸਾ ਸਮਾਏ ਰਹਾ ਸ਼ਬਰਤਿਆ ਸੁਹਾਗਣੀ ਸੱਚੇ ਸ਼ਬਦ ਸ਼ਿੰਗਾਰ ਹਰ ਵਰ ਭਾਣ ਕਰੇ ਆਪਣੇ ਗੁਰ ਕੇ ਹਿਤ ਪਿਆਰ ਸੇ ਸੁਹਾਵੀ ਹਰ ਰੰਗ ਰਵੇ ਭਗਤ ਭਰੇ ਭੰਡਾਰੇ ਸੋ ਪ੍ਰਾਪਤ ਮਨ ਵਸੈ ਜੇ ਸਭ ਸੇ ਦੇ ਆਧਾਰੇ ਫਿਰ ਸਲਾਹਣੇ ਆਪਣਾ ਤਿਨਕੇ ਹੋਮ ਸਦ ਬਲਹਾਰੇ ਜਾ ਮਨ ਤਨ ਰਭੇ ਸਿਰ ਦੇ ਤਿਨਕੇ ਲਾਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣੀਏ ਨਾਨਕ ਸਤ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕੀ ਤੇਰੇ ਚੀਰੇ ਲੱਖ ਚੁਰਾਸੀ ਭਰਮਦੇ ਫਿਰੇ ਬਿਨ ਗੁਰ ਭੇਟੇ ਪੀਰੇ ਹਰ ਜੀ ਬਖਸ਼ੇ ਬਖਸ਼ ਲੈ ਸੁਖ ਸਦਾ ਸਰੀਰ ਗੁਰਪ੍ਰਸਾਦ ਦੀ ਸੇਵਕਰੀ ਸੱਚ ਗਹਿਰ ਗੰਭੀਰੇ ਮਨ ਮੇਰੇ ਨਾਮ ਰਤੇ ਸੁਖੋਏ ਗੁਰਮਤੀ ਨਾਮ ਸਲਾਏ ਦੂਜਾ ਵਰਨਾ ਕੋਏ ਰਹਾ ਧਰਮ ਰਾਏ ਨੋ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਮੁਰਾਰ ਤਿਨਕੀ ਸੇਵਾ ਧਰਮ ਰਾਏ ਕਰੇ ਧਨ ਸੁਹਾਰਨ ਹਾਰ ਮਨ ਕੇ ਵਿਕਾਰ ਮਨੈ ਤਜੈ ਮਨ ਚੁਕੇ ਮੋਹ ਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸੁਮਾਨ ਬਿਨ ਸਤਿਗੁਰੂ ਮੁਕਤ ਨਾ ਪਾਈਏ ਮਨ ਉਕਬਰੇ ਦੀਵਾਨ ਸ਼ਬਦ ਨਚਿਨੇ ਕਥਨੀ ਬਤਨੀ ਕਰੇ ਵਿਖਿਆ ਮੈਂ ਸਮਾਨ ਸਭ ਕੁਝ ਆਪੇ ਆਪ ਹੈ ਦੂਜਾ ਵਰਨਾ ਕੋਏ ਜਿਉਂ ਬੁਲਾਏ ਤਿਉਂ ਬੋਲੀਏ ਜਾਪੇ ਆਪ ਬੁਲਾਏ ਸੋਏ ਗੁਰਮੁਖ ਬਾਣੀ ਭਰਮੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿਸ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹੋਮੇ ਮੈਲ ਦੁਖ ਪਾਏ ਮੱਲਾ ਕੀ ਦੂਜੇ ਪਾਏ ਮਲ ਹੋਮੈ ਧੋਤੀ ਕਿਵਣਾ ਉਤਰਿਆ ਜੈ ਸੋ ਤੀਰਥ ਨਹਾਏ ਬਹੁਤ ਕਰਮ ਕੁਮਾਉਂਦੇ ਦੂਣੀ ਮਲ ਲਾਗੀ ਆਏ ਪੜੀਏ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰੂ ਚਰਨ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਾਰ ਹਾਰ ਕਰ ਥਕੇ ਮੈਲ ਨ ਸਕੀ ਧੋਏ ਰਹਾਉ ਮਨ ਮੈਲੇ ਭਗਤ ਨਾ ਹੋਵੀ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੁਏ ਜਾਸਨ ਪਤ ਗੁਆਏ ਗੁਰੂ ਪ੍ਰਸਾਦੀ ਮਨ ਵਸੈ ਮਨ ਹੋਮੈ ਜਾਏ ਸਮਾਏ ਜਿਉ ਅੰਧੇਰੇ ਦੀਪਕ ਬਾਲੀਏ ਤਿਉ ਗੁਰ ਗਿਆਨ ਅੱਗੇ ਅੰਤ ਜਾਏ ਹਮ ਕਿਆਮ ਕਰੇਂਗੇ ਹਮ ਗੁਰੂ ਗਵਾਰ ਕਰਨੇ ਵਾਲਾ ਵਿਸਰਿਆ ਦੂਜੇ ਭਾਈ ਪਿਆਰ ਮਾਇਆ ਜੇਵੜ ਦੁਖ ਨਹੀਂ ਸਭ ਭਗਤ ਕੇ ਸੰਸਾਰੇ ਗੁਰਮਤੀ ਸੁਖ ਪਾਈਏ ਸੱਚ ਨਾਮ ਵਰਧਾਰ ਜਿਸ ਨਾਉ ਮਿਲੇ ਸੋ ਮਿਲੇ ਹੋ ਤਿਸ ਬਲਹਾਰੇ ਜਾ ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਸਥਾਓ ਮਨ ਰਤੇ ਜਹ ਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਵਿਸਰੇ ਸੱਚੇ ਮਨ ਸਮਾਓ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਿਉ ਤੇ ਅਗਲਾ ਕਿਉਂ ਪ੍ਰੀਤੋਂ ਮਿਲੇ ਘਰੇ ਜਾ ਅਕਾਰੇ ਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖੇ ਭੁੱਖ ਜਾਏ ਜਾਏ ਪੁੱਛਾ ਤਿੰਨ ਸੱਜਣਾ ਪ੍ਰਭ ਕਿਤੇ ਮਿਲੇ ਮਿਲਾਏ ਮੇਰੇ ਸਤਿਗੁਰਾ ਮੈਂ ਤਾਂ ਜੁਨੇ ਹੋਰਨਾ ਕੋਏ ਹਾਂ ਮੂਰਖ ਮੁਗਧ ਸ਼ਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਓ ਸਤਿਗੁਰੂ ਦਾਤਾ ਹਰ ਨਾਮ ਕਾ ਪ੍ਰਭਾਵ ਮਿਲਾਵੇ ਸੋਏ ਸਤਿਗੁਰੂ ਹਰ ਪਾਉ ਪੂਜਿਆ ਗੁਰ ਸੇ ਜੇ ਬੜਿਆ ਹੋਰਨਾ ਕੋਏ ਹਾਂ ਗੁਰ ਸਰਨ ਆਈ ਢਹਿ ਪਵਾ ਕਰ ਦਿਆ ਮਿਲੇ ਪ੍ਰਭ ਸੋਏ ਮਨ ਹਟਕੇ ਨਾ ਪਾਇਓ ਮਨ ਹਟਕੇ ਨਾ ਪਾਇਆ ਕਰ ਪਾਉ ਥਕੇ ਸਭ ਕੋਏ ਸਹਿ ਸਿਆਣੂ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਬੜ ਕਿਨੇ ਨਾ ਪਾਇਓ ਜੋ ਬੂਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੂੰ ਦੋ ਖਾਲੀ ਕੋ ਨਹੀਂ ਦਰ ਗੁਰਮੁਖਾਣੋ ਸਾਬਾਸ ਬਿਖ ਭਾਉ ਚਲ ਡੁੱਬਦੇ ਕੱਢ ਲੈ ਜਾ ਨਾਨਕੀ ਅਰਦਾਸ ਸ੍ਰੀ ਰਾਗ ਮਹੱਲਾ ਪੰਜਵਾਂ ਨਾ ਮਿਲੇ ਮੰਤਰ ਵਿਤੀਏ ਬਿਨ ਆਵੇ ਤ੍ਰਿਕ ਜੂਜੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਦਾਸ ਹੋ ਤਿਸ ਵਿਟੋ ਹੋ ਖੰਨੀ ਹੈ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਦੇ ਆਏ ਬਿਨ ਆਵੇ ਜੀਵਨ ਨਾ ਥੀਏ ਮੇਰੇ ਸਤਿਗੁਰੂ ਨਾਮ ਦ੍ਰਿੜਾਏ ਰਹਾ ਨਾਮ ਅਮੁੱਲ ਕਰਤ ਹੈ ਪੂਰੇ ਸਤਿਗੁਰੂ ਪਾਸ ਸਤਿਗੁਰੂ ਸੇਵੇ ਲੱਗਿਆ ਕਟਰਤਨ ਦੇ ਪ੍ਰਗਾਸ ਧੰਨ ਵਡਭਾਗੀ ਵਡਭਾਗੀ ਹੈ ਜੋ ਆਏ ਮਿਲੇ ਗੁਰੂ ਪਾਸ ਜਿਨ੍ਹਾਂ ਸਤਿਗੁਰੂ ਪੁਰਖ ਨਾ ਭੇਟਿਓ ਸੇ ਭਾਗ ਨਮਸਕਾਲ ਫਿਰ ਫਿਰ ਜੂਣ ਭਵਾਈ ਵਿੱਚ ਵਿਸਟਾ ਕਰ ਵੀ ਕਰਾਲ ਨਾ ਪਾਸ ਦੁਆਸ ਨਾ ਭੇਟੀ ਹੈ ਜਿਨੇ ਅੰਤਰ ਫਿਰ ਅੰਤਰ ਕੁਰੂ ਚੰਡਾਲ ਸਤਿਗੁਰੂ ਪੁਰਖ ਅੰਮ੍ਰਿਤਸਰ ਵਡਭਾਗੀ ਨਾਵੇ ਆਏ ਉਨ ਜਨਮ ਜਨਮ ਕੀ ਮਲ ਉੱਤਰ ਨਿਰਮਲ ਨਾਮ ਦ੍ਰਿੜਾਏ ਜਾਂ ਨਾਨਕ ਤੁਮ ਪਦ ਪਾਇਆ ਸਤਿਗੁਰੂ ਕੀ ਲਿਵਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਤਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆਂ ਮਿਲਕ ਸੱਜਣ ਹਰ ਗੁਣ ਗਾਏ ਮੇ ਹੀਰੇ ਹੀਰ ਮਿਲ ਬੇਦਿਆ ਰੰਗ ਚਲੂਲੇ ਨਾਏ ਮੇਰੇ ਗੋਬਿੰਦਾ ਗੁਣ ਗਾਵਾ ਪ੍ਰਿਤ ਮਨ ਹੋਏ ਅੰਤਰ ਪਿਆ ਸਰ ਨਾਮ ਕੀ ਗੁਰ ਤੁਸ ਮਿਲਾਵੇ ਸੋਏ ਰਹਾਉ ਮਨ ਰੰਗੋ ਵਡਭਾਗੇ ਗੁਰ ਤੁਠਾ ਕਰੇ ਵਸਾਓ ਗੁਰ ਨਾਮ ਦ੍ਰਿੜਾਏ ਰੰਗ ਸਿਓ ਹਉ ਸਤਿਗੁਰ ਕੇ ਬਲ ਜਾਓ ਬਿਨ ਸਤਿਗੁਰ ਹਰ ਨਾਮ ਨ ਲੱਭੇ ਲਾਕੋਟੀ ਕਰਮ ਕੁਮਾਓ ਬਿਨ ਭਾਗਾਂ ਸਤਿਗੁਰੂ ਨਾ ਮਿਲੇ ਘਰ ਬੈਠਿਆ ਨਿਕਟ ਨਿਤ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਿਆਸ ਬਿਨ ਸਤਿਗੁਰੂ ਭੇਟੇ ਕੰਚਨ ਨਾ ਥੀਏ ਮਨਮੁਖ ਲੋਹ ਬੂਡਾ ਬੇੜੀ ਪਾਸ ਸਤਿਗੁਰ ਹਰਨਾਮ ਹੈ ਕਿਤਵੇ ਚੜਿਆ ਜਾਏ ਸਤਿਗੁਰ ਕੇ ਭਾਣੇ ਜੋ ਚਲਿਆ ਜਿਚ ਬਹੁਤ ਬੈਠਾ ਆਏ ਧੰਨ ਧੰਨ ਵਡਭਾਗੀ ਨਾਨਕਾ ਜਿਨ ਸਤਿਗੁਰ ਲੈ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹੋਂ ਪੰਧ ਦਸਾਏ ਨਿਤ ਖੜੀ ਕੁਦ ਪਾਈ ਪ੍ਰਭ ਦੱਸੇ ਤਿਨ ਜਾਉ ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲੱਗ ਫਿਰਾਮ ਕਰ ਮਿਣਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਰ ਜਾਉ ਮੇਰੇ ਭਾਈ ਜਿਨਾ ਕੋਈ ਮੌਕੋ ਹਰ ਪ੍ਰਭ ਮੇਲ ਮਿਲਾਏ ਹੋਂ ਸਤਿਗੁਰ ਵਿੱਟੋ ਵਾਰਿਆ ਜਿਨ ਹਰ ਪ੍ਰਭ ਜੀ ਦਿਖਾਏ ਰਹਾਉ ਹੋਏ ਨਿਮਾਣੀ ਢਹਿ ਪਵਾ ਪੂਰੇ ਸਤਿਗੁਰੂ ਪਾਸ ਨਿਮਾਣੇ ਗੁਰੂ ਮਾਣੇ ਗੁਰੂ ਸਤਿਗੁਰੂ ਕਰੇ ਸਵਾਸ ਹੋਂ ਗੁਰੂ ਸਲਾਹ ਨਰ ਜਉ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰੂ ਨੂੰ ਸਭ ਕੋ ਲੋਚਦਾ ਜੇਤਾ ਜਗ ਸਭ ਕੋ ਬਿਨ ਭਾਗਾ ਦਰਸ਼ਨ ਨਾ ਥੀ ਭਾਗ ਨ ਬਹਿ ਰੋਏ ਜੋ ਹਰ ਪ੍ਰਭ ਪਾਣਾ ਸੋ ਥੀ ਆ ਤੁਰ ਲਿਖਿਆ ਨ ਮਿਟੇ ਕੋਏ ਆਪੇ ਸਤਿਗੁਰੂ ਆਪ ਹਾਰੇ ਆਪ ਮਿਲਾਵੇ ਮਿਲਾਏ ਮੇਲ ਮਿਲਾਏ ਆਪੇ ਆਪ ਦਇਆ ਕਰ ਮੇਲ ਸੀ ਗੁਰੂ ਸਤਿਗੁਰੂ ਪਿੱਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਦਲ ਦਲ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਫਲਾ ਕਿਤ ਵਿਤ ਮਿਲੇ ਰਸ ਖਾਏ ਜਾਏ ਪਿਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਹੋਏ ਪੁਰ ਭਾਵ ਨਾ ਡੋਲਰ ਬੋਲਣੀ ਹੋਂ ਮਲ ਮਲ ਧੋਵਾਂ ਤਿਨ ਪਾਏ ਭਾਈ ਰੇ ਮੈਂ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰੂ ਗੁਰੂ ਕੈ ਦੁ ਕੱਢੇ ਹੋਮੇ ਮਾਰ ਹਾਵ ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਣੇ ਆਏ ਸਤਿਗੁਰੂ ਵਚਨ ਤਨ ਹੈ ਜੋ ਮੰਨੇ ਸੋ ਹਰ ਸਖਾਏ ਸੇ ਵਡਭਾਗੀ ਵੜ ਜਾਣੀ ਹੈ ਜਿਨ ਹਰ ਸਖਾਦਾ ਗੁਰ ਭਾਏ ਹਰ ਰਸ ਵਾਨ ਤਿਨ ਸਭ ਤਹਿ ਭਾਗੀ ਨਹੀਂ ਖਾਏ ਮੈਨੂੰ ਸਤਿਗੁਰੂ ਪੱਲੇ ਨਾ ਪਵੇ ਮਨ ਕਰੇ ਬਿਲਾਇਓ ਸਤਿਗੁਰੂ ਆਗੇ ਨਾ ਨਿਵੇ ਨਾ ਹੋਏ ਨਾ ਉਹਨਾਂ ਅੰਤਰ ਕ੍ਰੋਧ ਬੁਲਾਏ ਹਰ ਹਰ ਹਰ ਸੇ ਆਪੇ ਆਪੇ ਹਰ ਸੋਏ ਆਪ ਦਇਆ ਕਰ ਦੇਵ ਸੇ ਗੁਰਮੁਖ ਅੰਮ੍ਰਿਤ ਸੋਏ ਸਾ ਮੰਤਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸੀ ਰਾਗ ਮਹੱਲਾ ਚੌਥ ਦਿਨ ਜੜੇ ਫਿਰੇ ਹੱਥ ਵੇ ਰਹਿਣ ਸੁਭਾਈ ਜਾਏ ਆਪ ਘਟੇ ਨਰ ਨਾ ਬੁਝੇ ਨਿਤ ਮੂਸਾ ਲਾਜ ਟੁਕਾਏ ਗੜੂ ਮੋਇਆ ਮਿੱਠਾ ਮਾਇਆ ਪਸਰਿਆ ਮਨ ਖੁਲਾ ਬਾਕੀ ਪਤੇ ਪਚਾਏ ਭਾਈ ਰੇ ਮੀਹ ਮੈਂ ਮੀਹ ਸਕਾ ਪ੍ਰਭ ਸੋਏ ਪੁੱਤ ਕਲਿਤ ਮੋਬਿਕ ਹੈ ਅੰਤ ਬੇਲੀ ਕੋਈ ਨਾ ਹੋਏ ਰਹਾ ਗੁਰਮਤਿ ਹਰ ਲਿਵ ਉਬਰੇ ਅਲਪਿਤ ਰਹੇ ਸਰਨ ਆਏ ਉਹਨਾਂ ਚਲਨ ਸਦਾ ਨਿਹਾਲਿਆ ਹਰ ਪਰ ਚਲਿਆ ਪਤ ਪਾਏ ਗੁਰਮੁਖ ਦਰ ਗਏ ਮੰਨੀਏ ਹਰ ਆਵਲੇ ਗਲ ਲਾਏ ਗੁਰਮੁਖਾਂ ਨੂੰ ਪੰਥ ਪਰਲਾ ਦਰ ਠਾਕਣਾ ਕੋਈ ਪਾਏ ਹਰ ਨਾਮ ਸਲਾਹਣ ਨਾਮ ਮਨ ਨਾਮ ਰਹਿਣ ਲਾਏ ਅਣਾ ਧੁਨੀ ਦਰ ਵੱਜਦੇ ਦਰ ਸੱਚੇ ਸੋਭਾ ਪਾਏ ਜਿਨੀ ਗੁਰਮੁਖ ਨਾਮ ਸਲਾਹਿਆ ਤਿੰਨ ਸਭ ਕੋ ਤਿੰਨਾਂ ਸਭ ਕੋ ਕਹਿ ਸਭ ਵਾਸ ਤਿੰਨ ਕੀ ਸੰਗਤ ਦੇ ਪਰਮ ਜਾਚ ਕੀ ਅਰਦਾਸ ਨਾਨਕ ਭਾਗ ਵਡੇ ਤਿੰਨਾਂ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਕਿਆ ਤੂੰ ਰੱਤਾ ਦੇ ਕੇ ਪੁੱਤਰ ਕੁਦਰ ਸੰਗਾਰ ਰਸ ਕੋ ਭੋਗੈ ਖੁਸ਼ੀਆਂ ਕਰੇ ਮਨ ਰੰਗੇ ਪਾਰ ਬਹੁਤ ਕਰੇ ਫਰਮਾਇ ਸੀ ਵਰਤੈ ਹੋਏ ਅਫਾਰ ਕਰਤਾ ਚੇਤਨ ਆਵੇ ਮਨ ਮੁਖਿੰਦ ਕੁਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈ ਕਰਮ ਪ੍ਰਾਪਤ ਹੋਏ ਰਹਾ ਖਪੜ ਭੋਗ ਲਗੜਾਇਆ ਸੋਨਾ ਰੂਪਾ ਖਾ ਕੇ ਹੈਵਰ ਗੈਰ ਬਹੁ ਰੰਗੇ ਕੀ ਰਥ ਅਥਾਕ ਕਿਸੇ ਹੀ ਚੇਤਨਾ ਆ ਪਾਵੇ ਵਿਸਰਿਆ ਸਭ ਸਾਗੇ ਸਿਰਜਨ ਹਰ ਬੁਲਾਇਆ ਵਿਨਾਵੇ ਨਾ ਪਾ ਕੇ ਲੈਂਦਾ ਬਦ ਦੁਆਏ ਤੂੰ ਮਾਇਆ ਕਰੈ ਕਿਤੇ ਜਿਸਨੋਂ ਤੂੰ ਪਤੇ ਆਇੰਦਾ ਸੋ ਸੰਤ ਜਨ ਇੱਥੇ ਅੰਕਾਰ ਕਰਿਆ ਅੰਕਾਰੀਆਂ ਵਿਆਪਿਆ ਮਨ ਕੀ ਮੱਤ ਤਿੰਨ ਪ੍ਰਭਾ ਭੁਲਾਇਆ ਨਾ ਤਿਹ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਾਰਾ ਕਹੇ ਕਹਿ ਕਹਿ ਮਨ ਸਹੂਮੇ ਰੋਏ ਉਹ ਜੋ ਹਰ ਜਨ ਭਾਵੇ ਸੋ ਕਰੇ ਦਰ ਫੇਰ ਨਾ ਪਾਵੇ ਕੋਏ ਨਾਨਕ ਦਿੱਤਾ ਰੰਗ ਹਾਰ ਸਭ ਜਗ ਮੈਂ ਜਾਣਨ ਸੋ ਹੋਏ ਸ੍ਰੀ ਰਾਗ ਮਹੱਲਾ ਪੰਜਵਾ ਮਨ ਬਿਲਾਸਪੁਰ ਰੰਕਿਆ ਦ੍ਰਿਸ਼ਟ ਭੂਲ ਖੁਸ਼ੀਆਂ ਛੱਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ ਭਾਈ ਰੇ ਸੁਖ ਸਾਧ ਸੰਘ ਪਾਇਆ ਲਿਖਿਆ ਲਿਖ ਤਿੰਨ ਪੁਰਖ ਵਿਧਾਤੇ ਦੁੱਖ ਸਹਿਸਾ ਮਿਟ ਗਿਆ ਰਹਾਉ ਜੇਤੇ ਥਾਂ ਥਨੰਤਰਾ ਤੇਤੇ ਭਾਵੇ ਆਇਆ ਧਨ ਪਾਤੀ ਵੜ ਭੂਮੀਆਂ ਮੇਰੀ ਮੇਰੀ ਕਰ ਫਰਿਆ ਹੁਕਮ ਚਲਾਇਣ ਸੰਗ ਹੋਏ ਵਰਤੇ ਫਰਿਆ ਸਭ ਕੋ ਵਸਕਤ ਕਰ ਲਏ ਉਹਨੇ ਬਿਨ ਆਵੇ ਖਾ ਕਰ ਲਿਆ ਕੋਟ ਤਿੱਤੀ ਸੇਵਕਾ ਸੇ ਸਾਧਕ ਦਰ ਖਰਿਆ ਗਿਰੰਗ ਵਾਲੀ ਬੜ ਸਾਹਿਬੀ ਸਭ ਨਾਨਕ ਸੁਪੰਥੀ ਆ ਸ੍ਰੀ ਰਾਗ ਮਹੱਲਾ ਪੰਜਵਾਂ ਭਲਖੇ ਉੱਠ ਪਪੋਲੀਏ ਬਿਨ ਬੂਝੇ ਮੁਕਦੇ ਅਜਾਨ ਸੋਪਰਾ ਚੇਤਨਾਇਆ ਛੁੱਟੇ ਗੀਬੇ ਬਾਨ ਸਤਿਗੁਰ ਛੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੋ ਫੱਕੜ ਸਭ ਮੁਕਦੀ ਝੱਲੀ ਰਹਿਣ ਰਹਾ ਕੁਦਮ ਕਰੇ ਪਸਪੰਖੀ ਆ ਦਿਸੇ ਨਾਈ ਕਾਲ ਉਤੇ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ ਮੁਕਤੇ ਸਹੀ ਭਾਲੀਏ ਜੇ ਸੱਚਾ ਨਾਮ ਸੰਭਾਲ ਜੋ ਕਰ ਛੱਡ ਗੁਆਵਨਾ ਸੋ ਲੱਗਾ ਮਨ ਮਾਏ ਜਿੱਥੇ ਜੈ ਤੁਧ ਵਰਸਨ ਵਰਤਨਾ ਤਿਸ ਕੀ ਚਿੰਤਾ ਨਾ ਆਏ ਫਾਥੇ ਸਹੀ ਨਿਕਲਿਆ ਜੇ ਗੁਰ ਕੀ ਪੈਰੀ ਪਾਏ ਕੋਈ ਰੱਖ ਨਾ ਸਕੇ ਦੂਜਾ ਗੁਣ ਦਿਖਾਏ ਚਾਰੇ ਕੁੰਡਾ ਭਾਲ ਕੇ ਆਏ ਪਿਆ ਸ਼ਰਨ ਆਏ ਨਾਨਕ ਸਾਚੇ ਪਾਤਸ਼ਾਹ ਟੁਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਹਤ ਕਾ ਪਹੁਨਾ ਕਾ ਸਵਾਰਨ ਹਾਰ ਮਾਇਆ ਕਾਂ ਵਿਆਪਿਆ ਸਮਝੇ ਨਹੀਂ ਗਵਾਰ ਉੱਠ ਚਲਿਆ ਪਛਤਾਇਆ ਪਰਿਆ ਵਜਨਦਾਰ ਅੰਧੇ ਤੂੰ ਬੈਠਾ ਕੰਧੀ ਪਾਏ ਜੇ ਹੋਵੇ ਪੂਰਵ ਲਿਖਿਆ ਤਾਂ ਗੁਰ ਕਾ ਬਚਨ ਕਮਾਏ ਰਹਾ ਹਰੀ ਨਹੀਂ ਨੈਂਡ ਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁ ਤਿਆ ਲਾਵੇ ਕਰ ਤਿਆਰ ਜਾ ਹੋਆ ਹੁਕਮ ਕਿਸਾਨ ਦਾ ਤਲੂਣ ਬਣਿਆ ਖੇਤਾਰ ਪਹਿਲਾ ਪਹਿਰ ਧੰਦੇ ਗਿਆ ਦੂਜੇ ਪਰਸ ਹੋਇਆ ਤੀਜੇ ਚੱਕ ਚਕਾਇਆ ਚੌਥੇ ਭੋਰ ਪਿਆ ਕਦ ਹੀ ਚੇਤਨ ਆਇਓ ਜਿਨ ਜੀਉ ਪਿੰਡੀ ਆ ਸਾਧ ਸੰਗਤ ਕੋ ਵਾਰਿਆ ਜੀਉ ਕਿਆ ਕੁਰਬਾਨ ਜਿਸ ਤੇ ਸੋ ਜੀ ਮਨ ਭਈ ਮਿਲਿਆ ਪੁਰਖ ਸੁਜਾਨ ਨਾਨਕ ਮਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰਨ ਜਾਓ ਧੰਦਾ ਸਭ ਜਲਾਇਕ ਗੁਰੂ ਨਾਮ ਦਿਆ ਸੱਚ ਸੁਆਓ ਆਸਾ ਸਭੇ ਲਾਇਕ ਇਕਾਸ ਕਮਾਓ ਜਿਨੀ ਸਤਿਗੁਰੂ ਸੇਵਿਆ ਤਿਨੀ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੂੰ ਸਲਾਏ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਏ ਰਹਾਓ ਦੁੱਖ ਭੁਗਣਾ ਵਿਆਪੇ ਜੇ ਸੁਖਦਾਤਾ ਮਨ ਹੋਏ ਕਿਤੇ ਕਾਮਨਾ ਛੀਜੇ ਜਾਂ ਹਿਰਦੇ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰਨ ਸਕੈ ਕੋਏ ਸੁਖਦਾਤਾ ਗੁਰ ਸੇਵੀ ਔਗਣ ਕੱਢੇ ਧੋਏ ਸੇਵਾ ਮੰਗੇ ਸੇਵਕੋ ਲਾਈ ਆਪਣੀ ਸੇਵ ਸਾਧੂ ਸੰਗ ਮੁਸਤਕੇ ਝੂਠੇ ਪਾਵਾ ਦੇ ਸਭ ਕੁਝ ਵਸਕਰ ਸਾਹਿਬ ਆਪੇ ਕਰਨ ਕਰੇ ਵੇ ਸਤਿਗੁਰ ਕੇ ਬਲਹਾਰਣੇ ਮਨਸਾ ਸਾਹਿਬ ਪੂਰੇ ਵੇਖੋ ਦਿਸੇ ਸੱਜਣੋ ਇੱਕੋ ਭਾਈ ਮੀਤ ਇੱਕ ਸੇ ਦੀ ਸਾਮਗਰੀ ਕਿਸ ਇੱਕ ਸੇ ਦੀ ਹੈ ਰੀਤ ਇੱਕ ਸੁਮਨ ਮਾਨਿਆ ਤਾਂ ਹੋਆ ਨਿਹਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਗੀਤ ਸ੍ਰੀ ਰਾਗ ਮਹੱਲਾ ਪੰਜਵਾਂ। ਸਭੇ ਥੋਕ ਪ੍ਰਾਪਤੇ ਜੇ ਆਵੇ ਕਿ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕੱਥ ਹੈ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਏਕਸ ਜੋ ਚਿਤਲਾ ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕੇ ਕਰ ਨਾਮ ਦੇ ਮੇਰਾ ਮਨ ਤਨ ਸੀ ਤੁਲੋ ਹੋਏ। ਜਿਸ ਕੋ ਪੂਰਵ ਲਿਖਿਆ ਤਿਨ ਸਤਿਗੁਰ ਚਰਨ ਗਏ ਸਫਲ ਮੁੜ ਸਫਲਾ ਘੜੀ ਜੀ ਸੱਚੇ ਨਾਲ ਪਿਆਰੇ ਦੁੱਖ ਸੰਤਾਪ ਨਾ ਲੱਗੇ ਜੀ ਸਰ ਕਾ ਨਾਮ ਉਧਾਰ। ਬਾਹਾਂ ਪਕੜ ਗੁਰੂ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਿਤ ਹੈ ਜਿੱਥੇ ਸੰਸਭਾ ਢੋਈ ਤਿਸੀ ਨੂੰ ਮਿਲਿਆ ਜਿਨ ਪੂਰਾ ਗੁਰੂ ਡੱਬਾ ਨਾਨਕ ਵੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਧਿਆਈਏ ਜੀੜੇ ਸਿਰ ਸ਼ਾਹਾਂ ਪਾਤਸ਼ਾਹ ਤੁਸੀਂ ਕੀ ਕਰੇ ਆਸਮਾਨ ਜਿਸ ਕਾ ਸਭ ਸਵਸਾ ਸਭ ਸਿਆਣਵਾ ਛੱਡ ਕੇ ਗੁਰ ਕੀ ਚਰਣੀ ਪਾਓ ਮਨ ਮੇਰੇ ਸੁਖ ਸਹਿਜ ਸਥਿਤੀ ਜਪਨਾਓ। ਆਠ ਪ੍ਰਭ ਪ੍ਰਭਤ ਹੈ ਤੂੰ ਗੁਣ ਗੋਬਿੰਦ ਨਿਤ ਗਾਓ ਰਹਾਓ ਤਿਸ ਕੀ ਸਰਣੀ ਪਰਮਾ ਦਿਸ ਜੇ ਵੜਿਆਵਰ ਨਾ ਕੋਏ। ਜਿਸ ਸਿਮਰ ਸੁਖ ਹੋਏ ਗੁਣਾ ਦੁੱਖ ਦਰਦ ਨਾ ਮੁੱਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕੱਟੀ ਜਿਮਕੀ ਫਾਸ ਸੁਖਦਾਤਾ ਪੈ ਭੰਜਨੋ ਤਿਸ ਆਗੇ ਕਰੇ ਅਰਦਾਸ। ਮਿਹਰ ਕਰੇ ਜਿਸ ਮਿਹਰਵਾਨ ਤਾਂ ਕਰ ਜੇ ਆਵੇ ਰਾਸ ਬਹੁਤੋ ਬਹੁਤ ਵਖਾਨੀ ਉੱਚੋ ਉੱਚਾ ਥਾ ਵਰਣਾ ਚੇਹਨਾ ਬਾਹਰਾਂ ਕੀਮਤ ਕਹਿਣ ਸਕਾਉ। ਨਾਨਕ ਉਪਰਾ ਮਾਇਆ ਕਰ ਸਕਦੇ ਹੋ ਆਪਣਾ ਨਾਮ ਸ੍ਰੀ ਰਾਗ ਮਹੱਲਾ ਪੰਜਵਾਂ। ਨਾਮ ਧਿਆਏ ਸੋ ਸੁਖੀ ਤਿਸ ਮੁਕਜਲ ਹੋਏ ਪੂਰੇ ਗੁਰ ਤੇ ਪਾਏ ਪ੍ਰਗਟ ਸਵਣੀ ਲੋਏ। ਸਾਧ ਸੰਗਤ ਵੇ ਕਰ ਵਸੇ ਕੋ ਸੱਚਾ ਸੋਏ ਮਨ ਮੇਰੇ ਹਰ ਹਰ ਨਾਮ ਧਿਆਏ ਨਾਮ ਸਹਾਏ ਸਦਾ ਸੰਗਾਗੇ ਲੈ ਛਡਾਏ ਰਹਾ। ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਾਫਿਕਾ ਜਾ ਤੋ ਬਿਨ ਸੰਨਿਧਾਨ ਜਾ ਕੇ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ। ਸਾਧੂ ਕੀ ਹੋਰ ਰੇਣਕਾ ਆਪਣਾ ਤੇ ਆ ਗਏ ਪਾਪ ਸਿਆਣ ਸਗਲ ਛਾੜ ਗੁਰ ਕੀ ਚਰਣੀ ਲਾ ਗਏ। ਤਿਸੇ ਪ੍ਰਾਪਤ ਰਤਨ ਹੋਇਆ ਜਿਸ ਮਸਤੋ ਹੋਵੇ ਭਾਗ ਤਿਸੇ ਪ੍ਰਾਪਤ ਭਾਈ ਹੋ ਜਿਸ ਦੇਵੇ ਪ੍ਰਭ ਆਪ। ਸਤਿਗੁਰੂ ਕੀ ਸੇਵਾ ਸੋਕੜੇ ਜਿਸ ਵਿੱਚ ਬਿਨਸੇ ਹੁਮੇ ਤਾਪ ਨਾਨਕੋ ਗੁਰੂ ਭੇਟਿਆ ਬਿਨਸੈ ਸਖ ਸੰਤਾਪ। ਸ੍ਰੀ ਰਾਗ ਮਹੱਲਾ ਪੰਜਵਾਂ। ਇੱਕ ਪਛਾਣੂ ਜੀ ਕਾ ਏਕੋ ਰੱਖਣ ਹਾਰ ਇਸ ਕਾ ਇੱਕ ਸਕਮਣ ਆਸਰੇ ਕੋ ਪ੍ਰਾਣ ਧਾਰ ਤਿਸਰਨਾਏ ਸਦਾ ਸੁਖ ਪਾਰ ਬ੍ਰਹਮ ਕਰਤਾਰ। ਮਨ ਮੇਰੇ ਸਗਲ ਉਪਾਪ ਤਿਆਗ ਗੁਰਪੁਰਾ ਰਾਜ ਨਿਤ ਇੱਕ ਸਕੀ ਲਿਵ ਲਾਗ ਰਹਾ। ਇੱਕੋ ਭਾਈ ਮੀਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ। ਸੋ ਬ੍ਰਹਮਣ ਵਿਸਰੇ ਜਿਨ ਸਭ ਕੁਛ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਂ ਤਨੰਤਰ ਆਪ ਜੀ ਜਨ ਸਭ ਜਿਨ ਕੀ ਹੈ ਆਠ ਪੈਰ ਤੇਜ ਆਪ ਇੱਕ ਸੇ ਤੀਰਤਿਆਂ ਨਾ ਹੋਵੀ ਸੋਖ ਸੰਤਾਪ ਭਾਰ ਬ੍ਰਹਮ ਪ੍ਰਵੇ ਕੈ ਦੂਜਾ ਨਾ ਹੀ ਕੋਏ। ਜੀਓ ਪਿੰਡ ਸਾਹਿਬ ਤਿਸ ਕਾ ਜੋ ਤਿਸ ਭਾਵੇ ਸੋ ਹੋਏ ਗੁਰੂ ਪੂਰੇ ਪੂਰਾ ਪਿਆ ਜਬ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ। ਜਿਨ੍ਹਾਂ ਸਤਿਗੁਰ ਸੋਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਇਆ ਤਿਨ ਉਪਜੇ ਮਨ ਗਿਆਨ। ਜਿਨ ਕੋ ਮਸਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਕੋ ਨਾਮ ਤੇ ਆਏ ਸਰਬ ਸੁਖਾ ਸੁਖ ਜੈ ਦਰਗੇ ਪੈਂਦਾ ਜਾਏ ਰਹਾ। ਜਨਮ ਮਰਨ ਕਾ ਭਉ ਗਿਆ ਭਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾਪ ਕਰਿਆ ਪ੍ਰਤਪਾਲ। ਜਨਮ ਮਰਨ ਕੀ ਮਲ ਕੱਟੀ ਹੈ ਗੁਰਦਰਸ਼ਨ ਦੇਖ ਨਿਹਾਲ ਥਾਂ ਤਨ ਦੌਰਾ ਰਿਹਾ। ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਈ ਕੋਏ ਤੇ ਸਰਨਾਈ ਛੋਟੀਏ ਕੀਤਾ ਲੁੜੇ ਸੋਹੋਏ। ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ। ਜਿਨੀ ਮੇਰਾ ਪ੍ਰਭ ਧਿਆਏ ਆ ਨਾਨਕ ਤਿਨ ਗੁਰਬਾਨ। ਸ੍ਰੀ ਰਾਗ ਮਹੱਲਾ ਪੰਜਵਾਂ। ਮਿਲ ਸਤਿਗੁਰੂ ਸਭ ਦੁਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸੀ ਆਏ ਇੱਕ ਸੋ ਲਿਵਲਾਏ। ਮਿਲ ਸਾਧੂ ਮੁਕੁਜਲਾ ਪੂਰਵ ਲਿਖਿਆ ਪਾਏ ਗੁਰੂ ਗੁਣ ਗੋਬਿੰਦ ਗਾਵਨੇ ਨਿਰਮਲ ਸਾਚੇ ਨਾਏ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰੂ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਉ। ਮਨ ਕੇ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰ ਜਾਵੀ ਸਦਾ ਸੰਕਰਣ ਹਰ ਪਛਾਣ। ਗੁਰਪ੍ਰਸਾਦੀ ਛੂਟੀ ਮੁਕੁਜਲਾ ਗੁਰਪ੍ਰਸਾਦੀ ਮੁਖ ਉਜਲਾ ਜਾਪ ਹੋ ਨਾਮ ਦਾਨ ਸ਼ਨਾਨ ਕਾਮ ਕਰੋ ਲੋ ਬਿਨਸਿਆ ਤਜਿਆ ਸਭ ਮਾਨ। ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪਰ ਮੇਲਿਆ ਦੀ ਆਪਣਾ ਨਾਮ ਆਉਣ ਜਾਣਾ ਰਹਿ ਗਿਆ ਆਪ ਗਿਹੋਆ ਮਿਹਰਵਾਨ। ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰੱਖਦਾ ਆਪਣੀ ਕਿਰਪਾ ਧਾਰ ਹਲਫ ਪਦਮ ਖੋਜਲੇ ਸਾਚੇ ਕੇ ਗੁਣਸਾਰ। ਆਠ ਪੈਰ ਗੁਣਸਾਰ ਦੇ ਰੱਤੇ ਰੰਗੇ ਪਾਰ ਪਾਰ ਗੁਣ ਸੁਖ ਸਾਗਰੋ ਨਾਨਕ ਸਤ ਬਲਹਾਰ ਸ੍ਰੀ ਰਾਗ ਮਹੱਲਾ ਪੰਜਵਾਂ। ਪੂਰਾ ਸਤਿਗੁਰ ਜੀ ਮਿਲੇ ਭਾਈ ਸਭ ਨਿਧਾਨ ਕਰ ਕਿਰਪਾ ਆਪਣੀ ਜਪੀ ਅੰਮ੍ਰਿਤ ਨਾਮ ਜਨਮ ਬੰਧੂ ਕਾਟੀਏ ਲਾਗੇ ਸਹਿਜ ਧਿਆਨ। ਮੇਰੇ ਮਨ ਪ੍ਰਭ ਸ਼ਰਨ ਆਈ ਪਾਏ ਹਰ ਬਿੰਦੂ ਜਾ ਕੋਣ ਏਕੋ ਨਾਮ ਧਿਆਏ ਰਹਾਓ। ਕੀਮਤ ਕਹਿ ਨਾ ਜਾਈਆ ਸਾ ਗੁਰੂ ਨੀ ਯਥਾਵਟ ਭਾਗੀ ਮੈਂ ਸੰਗਤੇ ਸੱਚਾ ਸ਼ਬਦ ਸਾ ਕਰ ਸੇਵਾ ਸੁਖ ਸਾਗਰੋ ਸਿਰ ਸ਼ਾਮ ਪਾਤਸ਼ਾਹ ਚਰਨ ਕਮਲ ਖਾਇਆ ਸਰਾ ਦੂਜਾ ਨਾਇ ਠਾਓ ਮੈਂ ਤਿਰ ਤੇਰੀ ਪਾਰਵਨ ਤੇਰੇ ਤਨ ਰਹਾਓ ਨੀ ਮਾਣੇ ਪ੍ਰਮਾਨ ਤੂੰ ਤੇਰੇ ਸੰਗ ਸਮਾਵ ਹਰ ਜਪੀ ਰਾਧੀ ਅੱਠ ਪੈਰ ਗੋਵਿੰਦ ਜੀ ਪ੍ਰਾਣ ਮਨ ਥਾਂ ਤਨ ਥਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਨੀ ਪ੍ਰਭ ਪਾਰ ਬ੍ਰਹਮ ਬਖਸ਼ੰਦ ਸ੍ਰੀ ਰਾਗ ਮਹਲਾ ਪੰਜਵਾ ਤਿਸ ਲਾਗੀ ਪ੍ਰੀਤ ਲਾਗੀ ਤਿਸ ਸੱਚ ਸਿਓ ਮਰਨ ਆਵੇ ਜਾਏ ਨਾ ਵਿਛੋੜਿਆ ਵਿਛੜਿਆ ਸਭ ਮੇਰਿਆ ਸਮਾਏ ਦੀਨ ਦਰਦ ਗੁਭੰਜਨ ਸੇਵਕ ਸਤ ਭਾਏ ਅਚਰ ਰੂਪ ਨਿਰੰਜਨ ਗੁਰੂ ਮਿਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਭਰੀ ਤੇ ਤ੍ਰਿਕਟ ਸੁਗਨ ਦਿਸੈ ਗੋਇ ਰਹਾਉ ਦਾਣਾ ਦਾਤਾ ਸੀਲ ਨਿਰਮਲ ਰੂਪੇ ਪਾਰ ਸਗਾ ਸਗਾਈ ਅਤ ਵੱਡਾ ਉੱਚਾ ਵੱਡਾ ਪਾਰ ਬਾਲਕ ਬਿਰਧ ਨ ਜਾਣੀਏ ਨਿਹ ਚਲਤੇ ਸਦਰਬਾਰ ਜੋ ਮੰਗੇ ਸੋ ਪਾਈ ਨੀ ਧਰਾ ਧਾਰ ਜਿਸ ਪੇਖਤ ਕਿਲ ਵਿਖਿਰੈ ਮਨ ਤਨ ਹੋਵੇ ਸ਼ਾਂਤ ਇੱਕ ਮਨ ਇੱਕ ਮਨ ਏਕ ਤੇ ਆਏ ਮਨ ਕੀ ਲੈ ਭਰਾਤ ਗੁਣ ਦਾਨ ਨਵਤਨ ਸਦਾ ਪੂਰਨ ਜਾਗੀ ਦਾਤ ਸਦਾ ਸਦਾ ਰਾਧੇ ਦਿਨ ਵਿਸਰਨ ਹੀ ਰਾਤ ਜਿਨ ਕੋ ਪੂਰਵ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਨ ਧਨ ਅਰਪੀ ਸਭ ਸਗਲ ਵਾਰੀ ਜਿੰਦ ਦੇਖੇ ਸੁਣੇ ਹਦੂਰ ਸਦ ਘੜ ਘੜ ਬ੍ਰਹਮ ਰਵੰਦ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਤ ਬਖਸ਼ੰਦ ਸ੍ਰੀ ਰਾਗ ਮਹੱਲਾ ਪੰਜਵਾਂ ਮਾਨ ਧਨ ਧਨ ਜਿਨੇ ਪ੍ਰਭ ਦੀ ਆ ਬ੍ਰਖਿਆ ਸਹਿ ਸਵਾਰ ਸਰਵ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀ ਅੰਤਰ ਅਖੁਰ ਧਾਰ ਮੇਰੇ ਮਨ ਹਰ ਵੀ ਨੀ ਅਵਰਣਾ ਕੋਏ ਪ੍ਰਭ ਸਰਨ ਆਏ ਸਦਾ ਰੋ ਦੁਖਣ ਵਿਆਪੇ ਕੋਈ ਰਹਾ ਰਤਨ ਪਦਾਰਥ ਮਾਨ ਕਾ ਸੋ ਨਾ ਰੂਪਾ ਖਾ ਕੇ ਮਾਤ ਪਿਤਾ ਸੁਦਬੰਧ ਪਾ ਕੂੜੇ ਸਭੇ ਸਾਖ ਜਿਨ ਕੀਤਾ ਤਿਸੇ ਨਾ ਜਾਣਦੀ ਮਨ ਉਪਾਸ ਨਾ ਪਾ ਕੇ ਅੰਤਰ ਬਾਹਰ ਰਵ ਰਿਹਾ ਤਿਸ ਨੂੰ ਜਾਣੇ ਦੂਰ ਤਿਸ ਨਾਲ ਲਾਗੀ ਰਚ ਰਿਹਾ ਅਮਰ ਅੰਤਰ ਹੋ ਮੈਂ ਕੋਰ ਭਗਤੀ ਨਾਮ ਵਿਹੂਨਿਆ ਵੈਭੰਗ ਜੈਪੂਰ ਰੱਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰਦੇ ਆ ਬਿਨ ਪ੍ਰਭ ਕੋਏ ਨਾ ਰੱਖਣ ਹਾਰ ਮਾਂ ਵਿਕੜਨ ਭਇਆ ਨਾਨਕ ਨਾਮ ਨਿਸਰੋ ਕਰ ਆਪਣੀ ਕਾ ਹਰ ਮਇਆ ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ ਤਨ ਅਰ ਧਨ ਮੇਰਾ ਰਾਜ ਰੂਪਾਂ ਮੈਂ ਦੇਸ ਸੁਧਾਰਾ ਬਣਤਾ ਨੇਕ ਬਹੁਤ ਰੰਗ ਰਵੇਸ ਹਰ ਨਾਮ ਦੇਣਾ ਵਸੇ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਤੇ ਆਏ ਕਰ ਸੰਗ ਨੇ ਸਾਧਕੀ ਗੁਰੂ ਚਰਨੀ ਜਿਤ ਲਾਏ ਰਹਾ ਨਾਮ ਧਿਆਨ ਤੇ ਆਏ ਮਸਤਕ ਹੋਵੇ ਭਾਗ ਕਰ ਸਭ ਸਵਾਰੇ ਗੁਰ ਕੀ ਚਰਨੀ ਲਾਗ ਹੋਮੇ ਰੋਗ ਬ੍ਰਹਮ ਕੱਟੀਏ ਨਾ ਆਵੇ ਨਾ ਜਾਗੇ ਕਰ ਕਿਰਪਾ ਤੂੰ ਸਾਧ ਕੀ ਅੜਸਰ ਤੀਰਥ ਨਾਉ ਜਿਉ ਪ੍ਰਾਣ ਮਨ ਤਨ ਤਹਰ ਸਚਾਏ ਸੁਭਾਵ ਇੱਥੇ ਮਿਲੇ ਵੇ ਇੱਥੇ ਮਿਲੇ ਵਡਿਆਈਆਂ ਦਰਗੇ ਪਾਵੇ ਥਾ ਉਹ ਕਰੇ ਕਰਾਏ ਆਪ ਪ੍ਰਾਵੇ ਸਭ ਕੀ ਤੁਸੀਂ ਹਾਂ ਮਾ ਹਾਥ ਮਾਰ ਆਪੇ ਜੀ ਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾਕੇ ਅਨਾਥ ਸ੍ਰੀ ਰਾਗ ਮਹੱਲਾ ਪੰਜਵਾਂ ਸਰਨ ਪਏ ਪ੍ਰਭੇ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰੂ ਕੇ ਉਪਦੇਸਿਆ ਬਿਨਸੈ ਸਰਬ ਜੰਜਾਲ ਅੰਦਰ ਲਾਗਾ ਰਾਮ ਨਾਮ ਅੰਮ੍ਰਿਤ ਨੰਦਨ ਹਾਲ ਮਨ ਮੇਰੇ ਸਤਿਗੁਰੂ ਸੇਵਾ ਸਾਚ ਕਰੇ ਦਿਆ ਪ੍ਰਭ ਆਪਣੇ ਇੱਕ ਨਿਮਕ ਨਾ ਵਿਸਰ ਇੱਕ ਮਨ ਨਾ ਵਿਸਰੋ ਕਰੇ ਦਇਆ ਪ੍ਰਭ ਆਪਣੇ ਇੱਕ ਨਿਮਕ ਨਾ ਮਨੋ ਵਿਸਾਰ ਰਹਾਉ ਗੁਣ ਗੋਬਿੰਦ ਨ ਗਾਵੀਏ ਅਗੁਣ ਕੱਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਾਰ ਸਹਿਜੇ ਸਿਫਤੀ ਰਤਿਆ ਭਵਜਲ ਉਤਰੇ ਪਾਰ ਤੀਰਥ ਵਰਸਾ ਸੰਜਮਾ ਪਾਈ ਸਾਧੂ ਧੂਰ ਲੋਕ ਮਾਵੇ ਕਿਸ ਤੇ ਜਾਂ ਵੇਖੇ ਸਦਾ ਹਧੂਰ ਥਾਂ ਥਾਂ ਤਰਾ ਵਰਿਆ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੇ ਸੱਚ ਜਹਾਨ ਨਾਨਕ ਜਪੀਏ ਸਤਨਾਮ ਹੋ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਬਜੁਦ ਉਦਮ ਕਰ ਹਰ ਜਾਪਨਾ ਵਡਭਾਗੀ ਤਨ ਕਾਟ ਸੰਤ ਸੰਗ ਹਰ ਸਿਮਰਨ ਅਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੋਂ ਸਭ ਚੁੱਕੇ ਸੋਖ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੁਭਰ ਡਿਠਾ ਨਾਲ ਜਲ ਥਲ ਮਈ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਜ ਪ੍ਰੀਤ ਚਰਨ ਭਜੇ ਪਾਰ ਪ੍ਰਮੁਖੇ ਸਭ ਜਪ ਤਪਤਨੀ ਕੀਤ ਰਤਨ ਜੇ ਹਿਰਮਾਨ ਕਾ ਅੰਮ੍ਰਿਤ ਹਰ ਕਰਨਾਉ ਸੂਖ ਸਹਿਜ ਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਸਤ ਸੌਣ ਸੋਏ ਜਿ ਜਪੀਏ ਹਰ ਨਾਉ ਚਰਨ ਕੁਣ ਹਰਤ ਗੁਰ ਧਨ ਦਿਆ ਮਿਲਣ ਥਾਂ ਵੇਸਾਉ ਸਾਚੀ ਪੂੰਜੀ ਸਤ ਸੰਜਮ ਆਠ ਪੈਰ ਗੁਣ ਗਾਉ ਕਰ ਕਿਰਪਾ ਭੇਟਿਆ ਮਰਨ ਆਵਣ ਜਾਉ ਮੇਰੇ ਮਨ ਹਰ ਭਜ ਸਦਾ ਕਰਾਂਗੇ ਘਟ ਕਰਨ ਤਰਾਵ ਰਿਆ ਸਾ ਸਹਾਈ ਸੰਗ ਰਹਾਉ ਸੁੱਖਾਂ ਕੀਮਤ ਗਿਆਗਣੀ

ਨਾਨਕ ਦੇ ਸਰਨਾਗਤੀ ਜੀ ਸਗਲ ਘਟਾ ਧਾਰੇ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਗੇ ਗਲੇ ਤੇ ਬਿਨੇ ਔਰਣਾ ਕੋਏ ਮਿਹਰ ਕਰੇ ਜੇ ਆਪਣੇ ਚਸਨਾ ਵਿਸਰੇ ਸੋਏ ਮੈਂ ਮਨ ਮੇਰੇ ਸਾਚਾ ਸਾਹਿਬ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾ ਸਾਹਿਬ ਮੇਰਾ ਨਿਰਮਲਾ ਤੇ ਸਿਮਰਿਆ ਨਾ ਜਾਏ ਮੇਰੇ ਮਨ ਤਨ ਭੁੱਕ ਦਿਓ ਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਹਾੜੀਆਂ ਸਾਹਿਬ ਨੀ ਔਰਣਾ ਜਾਏ ਤਿਸ ਆਗੇ ਅਰਦਾਸ ਕਰ ਜੋ ਮਿਲੇ ਕਰਤਾਰ ਸਤਿਗੁਰੂ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀ ਅੰਤ ਨ ਪਾਰਾ ਵਾਰ ਪਰਵਤ ਕਰ ਸਲਾਹੀ ਜਿਸ ਦੇ ਚਲਤਨ ਏਕ ਸਦਾ ਸਰਾਦੀ ਹਮਤ ਵਸੇਕ ਮਨ ਤਨ ਮਿੱਠਾ ਤਿਜ ਲੱਗੇ ਜਿਸ ਮਸਤਕ ਨਾਨਕ ਲੇਖ ਸੀ ਚਾਗ ਮਹੱਲਾ ਪੰਜਵਾਂ ਸੰਤ ਜਣੋ ਸੁਣੋ ਮਿਲ ਭਾਈ ਓ ਸੱਚਾ ਨਾਮ ਸੰਭਾਲ ਤੋਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ ਗੁਰਪੁਰੇ ਤੇ ਪਾਈ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਸੁਮਿਲੇ ਤਿਸ ਹੋਏ ਜਿਸਨੂੰ ਹੋਏ ਦਿਆਲ ਮੇਰੇ ਮਨ ਗੁਰੂ ਜੇਵੜੇ ਔਰ ਨਾ ਕੋਏ ਦੂਜਾ ਥਾ ਕੋ ਨਾ ਸੁਜੇ ਗੁਰ ਮੇਲੇ ਸਤ ਸੋਏ ਰਹਾ ਸਗਲ ਪਦਾਰਥ ਸੁਮਿਲੇ ਜਿਨੂੰ ਗੁਰ ਦਿੱਤਾ ਜਾਹੇ ਗੁਰੂ ਚਰਨੀ ਜਿਨ ਮਨ ਲੱਗਾ ਸੇਵੜ ਭਾਗੀ ਮਾਏ ਗੁਰਦਾਤਾ ਸਮਰੱਥ ਗੁਰੂ ਗੁਰੂ ਸਭ ਮੈਂ ਰਿਹਾ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲੈ ਤਰਾਏ ਕਿਤਮ ਗੁਰ ਸਲਾਏ ਕਰਨ ਕਰਨ ਸਮਰੱਥ ਸੇ ਮੱਥੇ ਨਿਹਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨ ਮਰਨ ਪੈ ਪਾ ਪਥ ਗੁਰ ਸੇ ਗੁਰ ਪਰਮੇਸ਼ਰ ਸੇਵਿਆ ਭੈ ਪੰਜੋ ਲੱਥ ਸਤਿਗੁਰ ਦਹਿਰ ਗੰਭੀਰ ਹੈ ਸੁਖ ਸਾਗਰ ਅਖੰਡ ਜਿਨ ਗੁਰ ਸੇਵੇ ਆਪਣਾ ਜਮ ਦੂਤ ਨਾ ਲਾਗੇ ਡੰਡ ਗੁਰੂ ਨਾਲ ਤੁਲਨਾ ਲੱਗੇ ਖੋਹ ਜੁਟਾ ਬ੍ਰਹਮੰਡ ਨਾਮਦਾਨ ਸਤਿਗੁਰੂ ਦਿਆ ਸੁਖ ਨਾਨਕ ਮਨਮੇ ਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਘੋੜਾ ਵਜਿਆ ਸਾਧ ਭਾਈ ਮੀਰ ਸੁਰਤ ਕੀਏ ਵਿਖੇ ਅਰਚਿਆ ਸਾਬਾਦ ਜਾਂਦੇ ਬਿਲਨ ਹੋਵੇ ਬਿਨਾਂ ਵਿਸਮਾਦ ਮੇਰੇ ਮਨ ਸਤਿਗੁਰੂ ਸਿੱਖੀ ਸੇਵਾ ਲਾਗ ਜੋ ਦਿਸੈ ਸੋਵਣ ਸਨਾ ਮਨ ਕੀ ਮਾ ਤਿਆਗ ਰਹਾਓ ਜਿਉਂ ਕੁੱਕਰ ਹਰਖਾਇਆ ਧਾਵੇਦਾ ਤਿਸਦਾ ਲੋਭੀ ਜੰਤ ਨ ਜਾਣੇ ਪੱਖ ਅਪੱਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਜੋ ਨਹੀਂ ਪਾਏ ਮਾਇਆ ਨਾਲ ਪਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਸਿਆ ਨਿਕਸਨ ਪਾਏ ਮਾਹੇ ਜਿਨ ਕੀਤਾ ਤੇ ਨਾ ਜਾਣਨੀ ਫਿਰ ਫਿਰੇ ਆਵੇ ਜਾਏ ਅੰਕੁਰਕਾਰੀ ਮੋਹਿਆ ਬਹੁ ਦੇ ਸੰਸਾਰ ਜਿਸਨੂੰ ਰੱਖੇ ਸੋ ਰਹੇ ਸਮਰੱਥ ਪੁਰਖੇ ਪਾਰ ਹਰ ਜਨ ਹਰ ਰੇਵ ਉਦਰੇ ਨਾਨਕ ਸਤਬਲ ਹਰ ਸਿੰਘ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤੁਸੀਂ ਡੰਪ ਸਾਰ ਮੁਹਰਤ ਪੁੱਲੀ ਚੱਲਣਾ ਤੂੰ ਸੰਗਲ ਕਰ ਬਾਰ ਹਰ ਗੁਣ ਗਾਓ ਮਨਾ ਸਤਿਗੁਰੂ ਸੇ ਪਿਆਰ ਕਿਆ ਥੋੜੜੀ ਬਾਤ ਗੁਮਾਨ ਰਹਾ ਜੈਸੇ ਰਹਿਣ ਭਰਾ ਹੁਣੇ ਉੱਚਲ ਸਹਿ ਪ੍ਰਭਾਤ ਕਿਆ ਤੂੰ ਰੱਤਾ ਕੇ ਸੋ ਸਭ ਬੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰੈ ਜਿਨ ਕੀਤਾ ਜਿਨਕ ਦੀ ਆ ਸੋ ਪ੍ਰਭ ਲੋੜ ਸਰ ਪਰੂਠੀ ਚੱਲਣਾ ਚੜ ਜਾ ਸੀ ਲੱਖ ਕਰੋੜ ਲੱਖ ਚੁਰਾਸੀ ਭਰਮ ਦਿਆ ਦੁਲਭ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਹੈ ਸ੍ਰੀ ਰਾਗ ਮਹੱਲਾ ਪੰਜਵਾਂ ਜਿਚਰ ਵਸੈ ਸੁਹਿਲੜੀ ਜਿਚਰ ਸਹਿ ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨਖਾਹ ਕੂਰਾਲ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਸੰਸ ਤੇਰਾ ਥਾਂ ਰਹਾਉ ਜਿਚਰ ਵਸਿਆ ਕੰਧ ਘਰ ਜੀਉ ਜੀਉ ਸਭ ਕਹਾਤ ਜਾ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪੇੜ ਸੋ ਸੇਵ ਤੋ ਸਹੁੜ ਸੁਖ ਵਾਸ ਗੁਰਮਿਲ ਚਾਜਿਆ ਚਾਰ ਸਿੱਖੇ ਤੂੰ ਕਦਨ ਲੱਗੇ ਦੁੱਖ ਸਭਨਾ ਸਹੁਰੇ ਵੰਗਣਾ ਸਮੁਖ ਲਾਵਣ ਹਾਰ ਨਾਨਕ ਧੰਨ ਸੁਹਾਗਣੀ ਜਿਨਸੇ ਨਾਲ ਪਿਆ ਸੀ ਰਾਗ ਮਹੱਲਾ ਪੰਜਵਾਂ ਘਰ ਛੇਵਾਂ ਕਰਨ ਕਾਰਨ ਏਕ ਉਹੀ ਜਿਨ ਕੀ ਆਕਾਰ ਤਿਸੇ ਧਿਆਓ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਾਇ ਧਿਆਏ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਕਲ ਸਿਆਣ ਪਾਸਾ ਸ਼ਬਦ ਬੁਲਾਏ ਰਹਾ ਦੁਖ ਇਸ ਨਾ ਭੋਗੇ ਆਪੇ ਗੁਰਮੰਤਰ ਹਿਰਦੇ ਹੋਏ ਕੋਟ ਜਤਨਾ ਕਰੇ ਗੁਰਮੰਤਰ ਨ ਕੋਏ ਦੇਖ ਦਰਸ਼ ਮਨ ਸੁਧਾਰੇ ਪਾਪ ਸਗਲੇ ਜਾਏ ਹਉ ਤਿਨਕੇ ਬਲਹਾਰਨੇ ਜੇ ਗੁਰ ਕੀ ਪੈਰੀ ਪਾਏ ਸਾਧ ਸੰਗਤ ਮਨ ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਮ ਸਿਵੜ ਭਾਗੀ ਨਾਨਕਾ ਜਿੰਨਾ ਮਨ ਇਹ ਭਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਤਨ ਪੂਜ ਸਤਿਗੁਰੂ ਛੋੜ ਸਕਲ ਵਿਕਾਰ ਜਿਨ ਤੂੰ ਸਾਧ ਸੁਵਾਰਿਆ ਹਰ ਸਿਮਰ ਹੋਏ ਉਧਾਰ ਜਾਮਣ ਨਾਮ ਇੱਕ ਭਾਰ ਪ੍ਰਾਣ ਮਨ ਤਨ ਜਨੇਂਦੀ ਆ ਹਿਰਦੇ ਕਾ ਧਾਰ ਹਾਓ ਕਾਮ ਕ੍ਰੋਧ ਅੰਕਾਰ ਮੈਂ ਅਤਨਿਵਾ ਮਾਤੇ ਵਿਆਪਿਆ ਸੰਸਾਰ ਭਉ ਸੰਸ ਚਰਣੀ ਲਾਖ ਚਰਣੀ ਮਿਟੇ ਦੁਖ ਅੰਧਾਰ ਸਤਸੰਗ ਦੋਖ ਦਿਆ ਕਮਾਵੇ ਕਰਨੀ ਸਾਰ ਪਾ ਆਪ ਛੁੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿੰਕਾਰ ਜੋ ਦਿਸੇ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਗੁਰੂ ਪ੍ਰਮੁੱਖੋ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੋ ਕਿਰਤ ਸੋ ਕਿਰਤ ਮੰਦੇ ਸੰਸਾਰ ਸਗਲਾਨਾ ਦਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ
ठाकुर सर्वे समाना क्या कहो सुनो स्वामी तू वड़ पुरुष।

0: ਬਣ ਰਹਾ ਮਾਣ ਅਵੰਦ ਮੰਦੇ ਸੋ ਸੇਵਕ ਨਾਏ ਤਤ ਸਮਦਰਸੀ ਸੰਤੈ ਕਈ ਕੋਟ ਮੰਦਾਇ ਕਹਿਣ ਕਹਾਣੇ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਾਤੇ ਆਓ ਗਦ ਕਿਸ ਨਦਰ ਨਾ ਆਇਆ ਸੰਤਨ ਕੀਰੇ ਨਾਨਕ ਦਨ ਪਾਇਆ ਸਿਰਾਗ ਮਹੱਲਾ ਪੰਜਵਾਂ ਕਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ ਲੜ ਲੜਾਇਆ ਭੁੱਲੇ ਚੁੱਕੈ ਬਾਲਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਣ ਤੇਰਾ ਬਿਕਮ ਭਾਵਣ ਰਹਾਉ ਹੂੰ ਮਾਨ ਤਾਣ ਕਰੋ ਤੇਰਾ ਹੂੰ ਜਾਨੋ ਆਪਾ ਸਭੀ ਮਸਬੇ ਤੇ ਬਾਹਰ ਬੇਮੂਹ ਤਜ ਬਾਪਾ ਪਿਤਾ ਹੂੰ ਜਾਨੋ ਨਾਹੀਂ ਤੇਰੀ ਕਮਣ ਜੁਗਤਾ ਬੰਧਨ ਮੁਕਤ ਸੰਤੋ ਮੇਰੇ ਰਾਖੇ ਮਮਤਾ ਭਏ ਕਿਰਪਾਲ ਠਾਕੁਰ ਇਹ ਆਉਣ ਜਾਣਾ ਗੁਰਮਿਲ ਨਾਨਕ ਪਾਪ ਹੂੰ ਪਛਾਣਾ ਸੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸੰਜਨਾ ਮਿਲ ਭਾਈਆ ਘਟੜਿਆ ਜਮਕਾਲ ਸੱਚਾ ਸਾਹਿਬ ਮਨ ਬਿਠਾ ਹੋਆ ਕਸਮ ਦੇ ਹਾਲ ਪੂਰਾ ਸਤਿਗੁਰੂ ਭੇਟਿਆ ਬਿਨਸਸ ਸਭ ਜੰਜਾਲ ਮੇਰੇ ਸਤਿਗੁਰਾ ਹੋਂ ਤੁਧ ਵਿੱਟੋਂ ਕੁਰਬਾਨ ਤੇਰੇ ਦਰਸ਼ਨ ਨੂੰ ਬਲ ਤੇਰੇ ਦਰਸ਼ਨ ਕੋ ਬਲਹਾਰਨ ਤੁਸੀਂ ਦਿੱਤਾ ਅੰਮ੍ਰਿਤ ਨਾਮ ਲਹਾਓ ਜਿਨ ਤੂੰ ਸੇਵਾ ਭਾਵ ਕਰ ਸਹੀ ਪੁਰਖ ਸੁਜਾਨ ਤਿੰਨਾਂ ਪਿੱਛੇ ਛੁੱਟੀ ਆ ਜਿਨ ਅੰਦਰ ਨਾਮ ਨਿਧਾਨ ਗੁਰੂ ਜੇਵੜ ਦਾਤਾ ਕੋਣ ਜਿਨ ਦਿੱਤਾ ਤਮਦਾਨ ਆਏ ਸੇ ਪ੍ਰਵਾਨ ਹੈ ਜਿਨੂੰ ਗੁਰੂ ਮਲਿਆ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗੇ ਵੈਸਣ ਜਾਏ ਕਰਤੇ ਹੱਥ ਵਡਿਆਈਆਂ ਪੁਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਨੀ ਸੱਚੋ ਬੁੱਧ ਵਿਵੇਕ ਸਰਨ ਨਿਰੰਤਰ ਅਵਰਿਆ ਜਬ ਨਾਨਕ ਜੀਵੇਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰੂ ਪਰਮੇਸ਼ਰ ਪੂਜੀਏ ਮਨ ਧਨ ਲਾਏ ਪਿਆਰ ਸਤਿਗੁਰੂ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਿਗੁਰੂ ਵਚਨ ਕਮਾਵਣੇ ਸੱਚੈ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੂਹ ਸਭਸਾਰ ਮੇਰੇ ਸਾਜਣ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨੋਸੈ ਪੂਰਨ ਹੋਵੇ ਕਾਲ ਰਹਾ ਗੁਰ ਸਮਰੱਥ ਅਪਾਰ ਗੁਰੂ ਜਵੜ ਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜੇ ਅਵਰਣਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰੂ ਸੱਚੀ ਸੋਏ ਗੁਰ ਤੇ ਬਾਹਰ ਕਿਸ਼ਨੇ ਗੁਰ ਕੀਤਾ ਲੁੜੇ ਸੋ ਹੋਏ ਗੁਰੂ ਤੀਰਥ ਗੁਰ ਪਾਰ ਜਾਤੇ ਗੁਰਮਨਸਾ ਪੂਰਨ ਹਾਰੇ ਗੁਰਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰੇ ਗੁਰੂ ਸਮਰੱਥ ਗੁਰੂ ਨਿਰੰਕਾਰ ਗੁਰੂ ਉਚਾ ਗਮ ਅਪਾਰੇ ਗੁਰੂ ਕੀ ਮਹਿਮਾ ਕਿਆ ਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਣ ਬਾਛੇ ਤੜੇ ਸਤਿਗੁਰੂ ਪਾਸ ਪੂਰਬ ਲਿਖੇ ਪਾਵਣੇ ਸਚ ਨਾਮ ਦੇ ਰਾਸ ਸਤਿਗੁਰੂ ਸ਼ਰਣੀ ਜਾਏ ਪਏ ਆਇਆ ਬਹੁ ਨਹੀਂ ਵਿਨਾਸ਼ ਹਰ ਨਾਨਕ ਕਦਨ ਚੇਤਿਓ ਜੀਵ ਪੁਣ ਪਿਣ ਤਿਰ ਸਾਸ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈ ਹੋ ਸੁਟਨ ਸਾਚੇ ਨਾਇ ਗੁਰ ਕੇ ਚਰਨ ਸਰੇਵ ਨੇ ਤੀਰਥ ਹਰ ਕਰ ਨਾਉ ਆਗੈ ਦਰਗੈ ਮਿਲਿਆ ਮਿਲਣ ਥਾਂ ਵੇ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁੱਠੇ ਪਾਈ ਪੂਰੇ ਪੂਰਨ ਅਲਖ ਪੇਵ ਰਹਾਉ ਸਤਿਗੁਰ ਵਿਟੋਂ ਵਾਰੈ ਦਿਨ ਦਿੱਤਾ ਸਚ ਨਾਉ ਅੰਦਿਨ ਸਤ ਸਲਾਣ ਸੱਚੇ ਕੇ ਗੁਣੋ ਗਾਉ ਸਚ ਖਾਣਾ ਸਚ ਪੈਣ ਨਾ ਸੱਚੇ ਸੱਚਾ ਨਾਉ ਸਾਸ ਗ੍ਰਾਸਨ ਵਿਸਰੇ ਸਫਲ ਮੂਰਤ ਗੁਰ ਆਪ ਗੁਰੂ ਜੀ ਵੜਿਆ ਉਹਨਾਂ ਦੇ ਸਹੀ ਆਂਢ ਪੈਰ ਤੇ ਹਿਜਾਬ ਨਜ਼ਰ ਕਰੇ ਤਾਂ ਪਾਈ ਸੱਚ ਨਾਮ ਗੁਣਤਾਸ ਗੁਰੂ ਪਰਮੇਸ਼ਰੀ ਕੈ ਸਭ ਮੇਰੇ ਸਮਾਏ ਜਿਨ ਕੋ ਪੁਰਬ ਲਿਖਿਆ ਸਹੀ ਨਾਮ ਤੇ ਹਾਏ ਗੁਰੂ ਨਾਨਕ ਗੁਰ ਸਰਨਾਕ ਦੀ ਮਰਨ ਆਵੇ ਜਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਵਾ ਵਾਵਨਾ ਜੋ ਜੋ ਜਪੈ ਜਾਪੇ ਵਾਏ ਜਿਸ ਨੂੰ ਵਾਏ ਸੁਣਾਏ ਸੋ ਕੇ ਉੜ ਕੇ ਥਾਏ ਆਖਣ ਵਾਲੇ ਕੇਤਰੇ ਸਭ ਆਖ ਰਹੇ ਲਿਵ ਲਾਏ ਬਾਬਾ ਲੋਕਮ ਪਾਰੇ ਭਾਕੀ ਨਾਈ ਪਾਕ ਥਾਏ ਸੱਚਾ ਪਰਵਤਗਾ ਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਏ ਜੇ ਸੋ ਸਾਰ ਮੇਲੀਏ ਤਿਲ ਨ ਪੁਜਾਵੇ ਰੋਏ ਕੀਮਤ ਗਿਣ ਨਾ ਪਾਈਆ ਸਭ ਸੁਣ ਸੁਣੇ ਆਖੇ ਸੋਏ ਪੀਰ ਪੱਕਾ ਮੇਰੇ ਸਾਲਕ ਸਾਧਕ ਸੌਦੇ ਔਰ ਸ਼ਹੀਦ ਸੇਖ ਮਸਾਏ ਕਾਜੀ ਮੁੱਲਾ ਦਰ ਦਰਵੇ ਸਰਸੀਦ ਬਰਕਤ ਨੂੰ ਅਗਲੀਰ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਏ ਪੁੱਛ ਨਾ ਦੇ ਵੈਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਭਾਵੇ ਤੈਂਦੇ ਥਾਵਾਂ ਨੇ ਨਾਮ ਨਾ ਜਾਣੀਏ ਨਾ ਵਾ ਕੇਵੜ ਨਾਵ ਜਿੱਥੇ ਵਸੇ ਮੇਰਾ ਪਾਤਸ਼ਾਹ ਉਸੇ ਕੋਲ ਸਹੀ ਕੇਵੜ ਸੋਹ ਕੇਵੜ ਹੈ ਥਾਵ ਅੰਬੜ ਕੋਈ ਨਾ ਸਕੀ ਹੋਂ ਕਿਸਨੋਂ ਪੁੱਛੋਂ ਜਾਏ ਫਰਨਾ ਚਿਹਨ ਵਰਨਾ ਵਰਨ ਭਾਵੇ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਪਾਵੇ ਤੈਂਦੇ ਹੁਕਮ ਸਵਾਰੇ ਆਪਣਾ ਚਸਨ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ ਕੇਵੜ ਦਾਤਾ ਆਖੇ ਦੀ ਕਿਰਿਆ ਸਮਾਰ ਨਾਨਕ ਤੋੜਨੇ ਆਵੇ ਤੇਰੇ ਜੁਗੇ ਜੁਗੇ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸ਼ੰਗਾਰ ਗਣਤ ਗਣਾਵਣ ਆਈਆ ਸੂਹਾ ਵੇ ਸਵੀਕਾਰ ਪਾਖੰਡ ਪ੍ਰੇਮ ਨਾ ਪਾਈ ਖੋਟਾ ਭਾਜ ਖੁਆਰ ਹਰ ਜੋ ਪਿਉ ਪਿਰ ਰਾਵੇ ਨਾਰੇ ਤੁਧ ਫਾਵਣ ਸੁਹਾਗਨੀ ਆਪਣੀ ਕਿਰਪਾ ਲੈ ਸਵਾਰ ਹਾ ਗੁਰ ਸ਼ਬਦੀ ਸਿੰਗਾਰੀਆ ਮਾਂ ਤਨ ਮਨ ਫਿਰ ਕੇ ਪਾਸ ਦੋ ਕਰ ਜੋੜ ਖਰੀ ਤੱਕ ਸੱਚ ਕਹੇ ਅਰਦਾਸ लाल रती सच पैर वसी भाई रती सचरा रंगरास फिर की चेरी कांडिये लाली माने नाव साची प्रीत न टूटे साचे मेल मिलाव शब्द रति मन वेदिया हो सद बल हारे जा सातन रंड न बैसे सतगुरु माए समाए फिर सालू नौतनो साचो मरण जाए नितरवे सोहागनी साची नितर जाए साची धड़ी तनमान साच धड़ी तन मांडिये कापड़ प्रेम संगारे कंचन चित वसाए मंदर दसमंदारे दीपक दोष विगासया राम नाम रहार नारी अंदर सोहनी मस्तक मणि प्यारे शोभा सु सुहावनी सच्चे साचे प्रेम प्यार बिन फिर पुरख ना जानई साचे गुर केत प्यारे निस अंधियारी सुतिए क्यों फिर बिन रहन विहाए अंक जलो तन जाली ओ जालो मन तन जल बल जाए जातन कंध न भावी रावी ता बिरथा जो बन जाए सहजे कंध समेलड़ी सुती बूझ न पाए ਹੋਂ ਸੁਤੀ ਫਿਰ ਮਾ ਜਾਂਗਣਾ ਕਿਸਨੋ ਕਿਸ ਕੋ ਪੁੱਛੋ ਜਾਏ ਸਤਿਗੁਰੂ ਮੇਲੀ ਪੈ ਵਸੇ ਸਤਿਗੁਰ ਨਾਨਕ ਪ੍ਰੇਮ ਸਮਹਾਏ ਸੀ ਰਾਗ ਮਹੱਲਾ ਪਹਿਲਾ ਆਪੇ ਗੁਣੇ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਾਰਕ ਤੂੰ ਆਪੇ ਮੂਲ ਪਾਰ ਸਾਚੋ ਮਨ ਮੈਂ ਤੂੰ ਆਪੇ ਦੇਵਨ ਹਾਰ ਹਰ ਜੇ ਤੂੰ ਕਰਤਾ ਕਰਤਾਰ ਜੋ ਭਾਵੇ ਤੂੰ ਰੱਖ ਤੂੰ ਹਰ ਨਾਮ ਮਿਲੇ ਚਾਰ ਰਹਾ ਆਪ ਨਿਰਮਲ ਨਿਰਮਲ ਆਪੇ ਰੰਗ ਮਜੀਠ ਆਪੇ ਮੋਤੀ ਉਜਲ ਭਗਤ ਆਪੇ ਭਗਤ ਬਸੀਠ ਗੁਰ ਕੇਸ਼ਵ ਸਲਾਹਣਾ ਘਟ ਘਟ ਡੀਠ ਅਡੀਠ ਆਪੇ ਸਾਗਰ ਬਹੁਤ ਆਪੇ ਪਾਰ ਪਾਰ ਸਾਚੀ ਵਟ ਸੁਜਾਨ ਤੂੰ ਸਭ ਲੰਘਾਉਣ ਹਾਰ ਨਿਡਰ ਅੰਡਰ ਜਾਣੀ ਬਾਜ ਗੁਰੂ ਗੁਬਾਰ ਅਸਤਰੀ ਕਰਤਾ ਦੇਖੀਏ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਆਖੇ ਸੁਬਰੇ ਸਾਚੇ ਸੋ ਲਿਵਲਾਏ ਹਰ ਜੋ ਸ਼ਬਦ ਪਛਾਣੀਏ ਸ਼ਬਦ ਰਤੇ ਗੁਰੂ ਆਖ ਤੇ ਤਨ ਮੈਲਣ ਲੱਗੇ ਸਚ ਕਰ ਜਸੋਦਾ ਕੇ ਨਦਰ ਕਰੇ ਸਚ ਭਾਈਏ ਬਿਨਾ ਵਿਖਿਆ ਸਾਖ ਜਿੰਨੀ ਸਚ ਪਛਾਣੀਏ ਸੇ ਸੁਖੀ ਜੁਗ ਚਾਰ ਹੋਮੇ ਤਿਸ਼ਨਾ ਮਾਰ ਕੇ ਸੱਚ ਰੱਖਿਆ ਉਰਧਾਰ ਜਗ ਮੈਂ ਲਹਾਏ ਇੱਕ ਨਾਮ ਪਾਈ ਗੁਰੂ ਵਿਚਾਰ ਸੱਚ ਵਖਰ ਲਾ ਦੇ ਸਾ ਲਭ ਸਦਾ ਚਰਾਸ ਸੱਚੀ ਦਰਗੇ ਬੈਸਈ ਭਗਤ ਸੱਚੀ ਅਰਦਾਸ ਪਾਸੋ ਲੇਖਾ ਨਿਬੜੇ ਰਾਮ ਨਾਮ ਪ੍ਰਕਾਸ ਉੱਚੋ ਉੱਚਾ ਉੱਚੋ ਆਖੇ ਕਫਨ ਦੇਖਿਆ ਜਾਏ ਜੈ ਦੇਖਾ ਤਾਂ ਇੱਕ ਹੈ ਜੈ ਦੇਖਾਂ ਤਾਂ ਇੱਕ ਤੂੰ ਸਤਿਗੁਰ ਦੇ ਦਿਖਾਏ ਜੋਤ ਨਿੰਦਰ ਜਾਨੀ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਲ ਨਾ ਜਾਣਿਆ ਸਰਕਾ ਰਾਸ ਗਾਤ ਸਿਆਣੀ ਸੋਹਣੀ ਕਿਉਂ ਕੀਤੇ ਵਿਸਾ ਕੀਤੇ ਕਾਰਨ ਪਾਕੜੀ ਕਾਲ ਨ ਟਲੇ ਟਸਰਾ ਭਾਈ ਰੇ ਸਿਰ ਜਾਨੋ ਕਾਲ ਜੋ ਮੱਛੀ ਤੋਂ ਮਾਣ ਸਾਹ ਪਵੇ ਚਿੰਤਾ ਜਲ ਰਹਾਉ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਫਾਰ ਸੱਚ ਰਤੇ ਸੇ ਉਭਰੇ ਦੁਬਦਾ ਛੋੜ ਵਿਕਾਰ ਹਉ ਤਿਨਕੇ ਬਲਹਾਰਣੇ ਦਰ ਸੱਚੇ ਸੱਚੇ ਆਰ ਸੇ ਚਾਣੇ ਜੋ ਪੰਖੀਆਂ ਜਾਲੀ ਬਦਕ ਹੇ ਹਾਥ ਗੁਰਾ ਕੇ ਸੁਭਰੇ ਹੋਰ ਫਾਤੇ ਚੋਗੇ ਸਾਥ ਬਿਨਾਂ ਵਿੱਚੋਂ ਸੱਟੀਏ ਕੋਏ ਨਾ ਸੰਗੀ ਸਾਥ ਸੱਚੋ ਸੱਚਾ ਕੇ ਸੱਚੇ ਸੱਚਾ ਥਾਨ ਜਿੰਨੀ ਸੱਚ ਵਿਸਾ ਮੰਨੇ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁਖ ਸੁੱਚੇ ਜਾਣੀਏ ਗੁਰਮੁਖ ਜਿਨਾ ਗਿਆਨ ਸਤਿਗੁਰਿਆ ਅੱਗੇ ਅਰਦਾਸ ਕਰੇ ਸਾਜਨ ਦੇ ਮਿਲਾਏ ਸਾਜਨ ਮਿਲੇ ਸੁਖ ਪਾਇਆ ਜਮਦੂਤ ਮੋਏ ਵਿਖਾਏ ਨਾ ਵੇ ਅੰਦਰ ਹੋਮ ਸਾ ਨਾ ਉਸੇ ਮਣ ਆਏ ਬਾਜ ਗੁਰੂ ਗੁਬਾਰ ਹੈ ਬਿਨੁ ਚਬਦੇ ਪੂਜਨਾ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵ ਲਾਏ ਤਿੱਥੇ ਕਾਲਾ ਸੰਤਰੇ ਜੋਤੀ ਜੋਤ ਸਮਾਏ ਤੂੰ ਹੈ ਸਾਜਣੇ ਤੂੰ ਸਜਾਣ ਤੂੰ ਆਪੇ ਮਿਲਣ ਹਾਰ ਗੁਰ ਸ਼ਬਦੀ ਸਲਾਹੀ ਅੰਤ ਨ ਪਾਰਾ ਵਾਰ ਜਿੱਥੇ ਕਲਮ ਪੜੇ ਆਪੜੇ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੇ ਹੁਕਮੀ ਕਾਰ ਕਮਾਏ ਹੁਕਮੀ ਕਾਲੇ ਵਸ ਹੈ ਹੁਕਮੀ ਸਾਧ ਸਮਾਏ ਨਾਨਕ ਜੋਤਿ ਸੁਭਾਵੇ ਸੋਤੀਏ ਨਾ ਜਨਤਾ ਵਸ ਕਿਸ਼ਨਾਏ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੈ ਜਿਹਵਾ ਜੂਠੀ ਹੋਏ ਮਨ ਮੁੱਖ ਝੂਠੇ ਮੁੱਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਆਵ ਸ਼ਬਦ ਨਾ ਮਾਂਜੀਏ ਸਾਚੇ ਤੇ ਸਾਸੋ ਏ ਮੁੰਦੇ ਗੁਣਹੀਨੀ ਸੁਖ ਕੇ ਪਿਰਲਿਆ ਰਸ ਮਾਨਸੀ ਸਾ ਸ਼ਬਦ ਸੁਖ ਨੇ ਰਹਾਉ ਪਿਰ ਪਰਦੇਸੀ ਜੇਤੀਏ ਤਾਨ ਧਨ ਵਾਂਡੀ ਚੂਰੈ ਜਿਉਂ ਜਲ ਥੋੜੇ ਮਾਚਲੀ ਕਰਨ ਪਲਾਵ ਕਰੇ ਫਿਰ ਭਾਵੇ ਸੁਖ ਪਾਈਏ ਜਾਂ ਪੇ ਨਦਰ ਕਰੇ ਫਿਰ ਸਲਾਹੀ ਆਪਣਾ ਸਗ ਸਹੇਲੀ ਨਾਲ ਤਨ ਸੋਹੇ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਫਿਰ ਰਾਵੇ ਗੁੰਦ ਨਾਲ ਕਾਮਣ ਕਾਮਣ ਆਵੇ ਖੂਟੀ ਔਗੁਣ ਆਰ ਨਾ ਸੁਖ ਪਈ ਸੋਹਰੇ ਝੂਠ ਜਲੀ ਵੇਕਾਰ ਆਮ ਜਿੰਡੂ ਡਾਖੜੋ ਛੋਡੀ ਕੰਤ ਵਿਸਾਰ ਫਿਰ ਕੀ ਨਾਰ ਸੁਹਾਵਣੇ ਮੁੱਤੀ ਸੋਕੇ ਸਾਧ ਫਿਰ ਕੇ ਕਾਮਣੇ ਆਵੇ ਭੋਲੇ ਫਾਦਲ ਬਾਦ ਦਰ ਘਰ ਢੋਈ ਨਾ ਲਹਿ ਝੂਠੀ ਦੂਜੇ ਸਾਧ ਪੰਡਿਤ ਬਚੇ ਪੋਥੀਆ ਨਾ ਬੂਜੇ ਵਿਚਾਰ ਅਣਕੂ ਮੁੱਤੀ ਦੇ ਚਲੇ माया का व्यापार कथनी झूठी जग भवै करणी शब सुसार केते पंडित ज्योत की वेदा करे पुचार वाद विरोध सलाह न वादे अन जान बिन गुर कर्म न छूट सी कै सुने आख बकान सब आओ सब गुणवंती आखी है मैं गुण नाई कोय हर वरनार सुहावनी मैं भावे प्रभ सोय रहा नानक शब सुमरावड़ा नाम विछोड़ा होए श्री राग महला पहला जब तब संदम साधी तीर्थ कीचे वास पुण दान चंगी आई बिन सचे क्या तास जिहा राधे ते हालूणे बिन गुण जन्म विनाश बुंदे गुण दास सुख होए अगुण त्याग समाये गुरमत पूरा सोए रहाव बिन करासी व्यापारी तके कुंडा चार मूल न बुझे अपना वस्त लही रही कर बार विन वखर दुखे अगला कुड़मुटी कुड़ियार लाहा एंस ना उतना परखे रतन विचार वस लह करे अपने चले कर सारे वणजारे सो वणज करे गुरमुख ब्रह्मचार संता संगत पाईए जे मिले मिलन हार मिलिया होए न विछड़े जिस मंत्र ज्योत अपार सचे आसन सच रह सचे ब्रह्म प्यार जिनी आ पछाणिया घर मैं मैल सुथाए सचे सेती रत्या सचो पले पाए त्रिपुण सो प्रभु जानिए सचो सचे नाहे सतन करी सुहावनी जिन पिर जाता संग महली महल बुलाई सो प्रभु रावे रंग सत सुहागन सा पली पिर मोही गुण संग भूली भूली थल जड़ा थल जड़ डूंगर भा जाओ मन मैं भुली जे फिरा बिन पुरबूज मराम बिन पिर भू बिन गुरबूज न पाओ आहो पा ना भुली जय फिरा फिर आओ जाओ पाए पुछो जाए पादुआ चली चाकर होए राजन जाना अपना दर कर ठाकना होए मैं नानक कूरा वरिया दूजा और न कोई श्री राग महला पहला गुरते मैं निर्मल जानी निर्मल दे शरीर निर्मल सचो मन वसै सो जाने पीर सहजे ते सुखे अगलो न लागो जमतीर भाई रे मैल नाई निर्मल जल नाए निर्मल सच एक तू होर मैल भरी ज सब जाए रहा हर कम अंदर सोना किया करण हार रास दीप जो अनूप जो त्रिपुन जो ते पार हाट पटन गढ़ कोठड़ी सत सौदा व्यापार ज्ञान अंजन पै भंजन देख निरंजन भाए गुप्त प्रगट सब जानी जे मन रा राखे ठाए ऐसा सतगुर जे मिले ता सहजे लय मिलाए कसक सोटी लाई पर कह चित लाए कोटे ठोर ना पाए नी खरे खजाने पाए आसा अंदर दूर कर यो निराशा मल जाए आसा अंदर आसा दे सदूर कर यो मल जाए सुमाए सुख को मांगे सब को दुख न मांगे कोय सुखे को दुखे अगला मन मुख बूझ ना होए सुख दुख समकर जानी है शब्द भे सुख होए वेद पुकारे वाचे बाणी ब्रह्म व्यास मुंजन सेवक साधका नाम लते गुणदास सच रत सह जिन गए हों सत बलहारे तंजास चहु जोग मैले मल पर जिन मुख नाम ना होए भगती पाए विहुनिया मोह काला पद खोए जिनी ना विसारिया उगुण मुठी रोए खोजत खोजत पाया डर कर मैले जाए डर कर मिले मिलाए आप छाने कर वसे हुमे तिश न जाए नानक निर्मल उजले जो राते हर नाए श्री राग महला पहला सुमन भुले बावरे गुरु की जरणी लागे हर जब नाम ते आए तू जम डर पे दुख भागे दुख अनस दुहागणी क्यों थिर रह सुहाग भाई रे अवर नाही मैं था मैं धन नाम दान है गुरु नाम दिया बल जाओ गुरु दिया बल जाओ रहा ओ गुरमत पद सभा तिस तिस के संग मिलाओ तिस बिन घड़ी न जीवो बिन देख बिन नावे मर जाओ मैं अंदले नाम न विसरे टेक टकी कर जाओ गुरु जिना का अंदला चेले ना ही ठाओ बिन सतगुरु नावन पाइए बिन नावे क्या सुहाओ जाय आए गया पछतावना ज्यो सुनिए कर गाओ बिन नावे दुख देहरी ज्यो कलर की पीत तब लग महल न पाइए जाव लग साथ न चीत शब्द रुपये कर पाइए निर्बाणी पद नीत हों गुरु पुछो अपने गुरु पुचकार कमाओ शब्द सलाही मन वसै हुमे दुख जल जाओ सहजे हुए मिलावड़ा साचे सच मिलाओ सबरते से निर्मले सच काम करो अंकार नाम सलाहन ससदा हर कै उतार सुख मन विसारिये सब जिया का धार शब्द मरे सो मर रहे फिर मरण दूजी वार शब्द ही ते पाइए हर नामे लगे प्यार बिन शब्द जग भूला फिरे मर्जन में वारो वार सब सलाहे आप सको वडो वडेरी होए गुरु नियाम न चीनी कहे सुने क्या होए नानक शब्द पछाणिए हुमे करना कोय ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸ਼ਿੰਗਾਰੀਏ ਹੈ ਜੋ ਬਣ ਬਾਦ ਕੁਵਾਰ ਨਾ ਮਾਨੇ ਸੁਖ ਸੇਜੜੀ ਬਿਨ ਪਿਰ ਬਾਦ ਸ਼ਿੰਗਾਰ ਦੁਖਣ ਦੁਹਾਕਨੀ ਨਾ ਕਰ ਸਹਿਜ ਪਤਾਰ ਮਨ ਰੇ ਰਾਮ ਜਪੋ ਸੁਖੋਏ ਬਿਨ ਗੁਰੂ ਪ੍ਰੇਮ ਪਾਈਏ ਸਭ ਮਿਲੇ ਰੰਗ ਹੋਏ ਰਹਾਓ ਗੁਰ ਸੇਵਾ ਸੁਖ ਪਾਈਏ ਹਰ ਵਰ ਸਾਹਿਬ ਸਿੰਗਾਰ ਸੱਚ ਮਾਨੇ ਫਿਰ ਸੇਜੜੀ ਗੂੜਾ ਹਿਤ ਪਿਆਰ ਗੁਰਮੁਖ ਜਾਣ ਸਿਆਨੀਏ ਗੁਰ ਮਿਲੀ ਗੁਰ ਗੁਣਚਾਰ ਸੱਚ ਮਿਲੇ ਵਰ ਕਾਮਣੇ ਫਿਰ ਮੋਹੇ ਰੰਗਲਾਏ ਮੰਤਨ ਸੱਚ ਵਿਗਾਸਿਆ ਕੀਮਤ ਕਹਿ ਨਾ ਜਾਏ ਹਰ ਵਰ ਘਰ ਸੁਹਾਗਨੀ ਨਿਰਮਲ ਸੱਚੇ ਨਾਏ ਮਨ ਮੈਂ ਮਨੁਆ ਜੇ ਮਰੇ ਤਾਂ ਫਿਰ ਰਾਵੇ ਨਾਰੇ ਇੱਕ ਤੇ ਤਾਗੇ ਕਰ ਰਲ ਮਿਲੇ ਗਲ ਮੋਤੀ ਨਕਾਰ ਸੰਸਾਰ ਸਭਾ ਸੁਖ ਉਪਜੈ ਗੁਰਮੁਖ ਨਾਮ ਦਾ ਬਹਾਰ ਖਿਨ ਮੈਂ ਉਪਜੈ ਖਿਨ ਬੈ ਖਿਨ ਆਵੇ ਖਿਨ ਜਾਏ ਸ਼ਬਦ ਪਛਾਣੇ ਰਵ ਰਹੇ ਨਾ ਤਿਸੇ ਕਾਲ ਸੰਤਾਏ ਸਾਹਿਬ ਅਤੁਲ ਨਾ ਤੋਲੀਏ ਕਥਨ ਨਾ ਪਾਇਆ ਜਾਏ ਪਾ ਪਾ ਪਾਰੀ ਹੁਣ ਜਾ ਰਿਹਾ ਹੈ ਜੋ ਲਿਖਾਏ ਕਾਰ ਕਮਾਵੈ ਸੱਚ ਕੀ ਲਾਹਾ ਮਿਲੇ ਰਜਾਏ ਪੂੰਜੀ ਸਾਚੀ ਸਾ ਗੁਰ ਮਿਲੇ ਨਾ ਤੇ ਸਥਿਰ ਨਾ ਤਮਾਏ ਗੁਰਮੁਖ ਤੋਲ ਤਲਾਏ ਸੀ ਸੱਚ ਰਾਜੀ ਤੋਲਿਆ ਸਮਨ ਸਾ ਮੋਹਣੀ ਗੁਰਸਟਾ ਕੀ ਸਚ ਬੋਲ ਆਉ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿ ਨਾ ਛੁਟੀਏ ਨਾ ਬੜਾ ਪੁਸਤਕ ਭਾਰ ਕਾਇਆ ਸੋਚ ਨਾ ਪਾਈਏ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵਿਸਰੇ ਮਿਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੀ ਮਿਲੇ ਪਾਈ ਰਤਨ ਵਿਚਾਰ ਮਨ ਦੀਜੇ ਗੁਰੇ ਆਪਣਾ ਪਾਈਏ ਸਰਵ ਪਿਆਰ ਮੁਗਤ ਪਦਾਰਥ ਪਾਈਏ ਅਗੁਣ ਮਿਟਨ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਸਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਈ ਰਹਾ ਗਿਆਨ ਧਿਆਨ ਤੁਮ ਜਾਣੀਏ ਕਥ ਕਹਾਵੇ ਸੋਏ ਸਫਲੇ ਬਰਖਸ ਹਾਰ ਹਰਿਆਵਲਾ ਸਾਹਿਬ ਕਨੇਰੀ ਹੋਏ ਲਾਲ ਜਵੇ ਹਿਰਮਾਨ ਕੀਪ ਗੁਰ ਭੰਡਾਰੇ ਸੋਹੇ ਗੁਰ ਭੰਡਾਰੇ ਪਾਏ ਨਿਰਮਲ ਨਾਮ ਪਿਆਰ ਸਾਚੋ ਵਖਰਲਾ ਸਾਂਝੀਏ ਪੂਰੇ ਕਰਮ ਅਪਾਰ ਸੁਖਦਾਤਾ ਗੁਰਮੈ ਟਨੋ ਸਤਿਗੁਰ ਅਸਰ ਸੰਘਾਰ ਭਵ ਜਲ ਵਿਖੜਨਾ ਬਖੰਡ ਰਾਮ ਨੋ ਨਾ ਕੰਦੀ ਨਾ ਪਾਰ ਨਾ ਬੀੜੀ ਨਾ ਤੁਲੜਾ ਨਾ ਤੇ ਸੰਬੰਧ ਮਲਾਰ ਸਤਿਗੁਰੂ ਪਿਆਕਾ ਬੋਤਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੇ ਦੁੱਖ ਲੱਗੇ ਸੁਖ ਜਾਏ ਜੇ ਹਾਂ ਜਲ ਜਲਾਵਨੀ ਨਾਮ ਜਪੇ ਰਸਾਏ ਖੱਟ ਬੇ ਘੱਟ ਬਿਨ ਸਹਿ ਦੁਖੇ ਅਗਲੋ ਜਾਂ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਧਨ ਕਲਤਨ ਸਾਥ ਬਿਨ ਆਵਿਕ ਬਨ ਬਾਦ ਹੈ ਬੋ ਭੁੱਲੋ ਮਰ ਗਿਆ ਸਾਚੋ ਸਾਹਿਬ ਸੇਵੀਏ ਗੁਰਮੁਖ ਕਥੋ ਕਾਥ ਆਵੇ ਜਾਏ ਭੁਆਵੀ ਭੁਆਈਏ ਪਏ ਕਿਰਤ ਕਮਾਏ ਪੂਰਬ ਲਿਖੇ ਕਹੋ ਮਿਟੀਏ ਲਿਖਿਆ ਲਿਖ ਰਜਾਏ ਬਿਨ ਹਰ ਨਾਮ ਨਾ ਛੁਟੀਏ ਗੁਰੂ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪਰਾਨੇ ਹੋਮੇ ਮਮਤਾ ਜਲ ਬਲੋ ਲੋਭ ਜਲੋਭ ਮਾਨ ਨਾਨਕ ਨਾ ਨਮਨ ਸ਼ਬੇ ਸਾਰੀ ਭਾਈ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਮਨ ਐਸੀ ਹਰ ਸੋ ਪ੍ਰੀਤ ਕਰ ਜੈਸੀ ਜਲ ਕਮਲੈ ਲਹਿਰੀ ਨਾਲ ਪਛਾੜੀ ਭੀ ਵਿਖੇ ਸਨੇ ਜਲ ਮੈਂ ਜੀ ਉਪਾਏ ਕੈ ਬਿਨ ਜਲ ਮਨ ਧਰਨੇ ਮਨ ਰੇ ਕਿਉਂ ਛੁੱਟੇ ਬਿਨ ਪਿਆਰ ਗੁਰਮੁਖੇਂਦ ਰਵ ਰਹਿਆ ਬਖਸ਼ੇ ਬਖਤ ਭੰਡਾਰ ਹਾ ਰੇ ਮਨ ਐਸੀ ਹਰ ਸੋ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂਤ ਕੋ ਤੇ ਸੋ ਕਣ ਮਨ ਧਨ ਸ਼ਾਨ ਸਰੀਰ ਬਿਨ ਜਲ ਖੜੀ ਨ ਜੀਵਈ ਜੀਵਈ ਪ੍ਰਭ ਜਾਣਿਆ ਪੀਰ ਰੇ ਮਨ ਐਸੀ ਹਰ ਸੋ ਪ੍ਰੀਤ ਕਰ ਜੈਸੀ ਚਾਤਰ ਕਮੇ ਸਰ ਪਰ ਨਥਲ ਹਰਿਆਵਲੇ ਗੂਲ ਨ ਪਵੀ ਕੈ ਕਰਮ ਮਿਲੇ ਸੋ ਪਾਈਏ ਕਿਰਤ ਪਿਆ ਸਿਰ ਦੇ ਰੇਮਣ ਐਸੀ ਹਰ ਸੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਨ ਖਾਪੇ ਖਵੇ ਦੁੱਧ ਕੋ ਖਪਣਾ ਦੇ ਆਪੇ ਮੇਲ ਵਿਛੋਣੇ ਨਾ ਸੱਚ ਵਡਿਆਈ ਦੇ ਰੇਮਣ ਐਸੀ ਹਰ ਸੋ ਪ੍ਰੀਤ ਕਰ ਜੈਸੀ ਚੱਕਵੀ ਸੂਰ ਖੀਨ ਫਲ ਨੀਂਦ ਨਾ ਸੋਫੀ ਜਾਣੇ ਦੂਰ ਹਜੂਰ ਮਨੁੱਖ ਸੋ ਜੀ ਨਾ ਪਵੇ ਗੁਰਮੁਖ ਸਦਾ ਹਜੂਰ ਮਨੁ ਗਿਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਸਭ ਕੋਏ ਗੁਰਮਤ ਹੋਏ ਤਾਂ ਪਾਈਏ ਸੱਚ ਮਿਲੇ ਸੁੱਖ ਹੋਏ ਸੱਚਾ ਨਵੇਂ ਨਾ ਟੁੱਟੇ ਜੇ ਸਤਿਗੁਰੂ ਭੇਟੇ ਸੋਏ ਗਿਆਨ ਪਦਾਰਥ ਪਾਏ ਤ੍ਰਿਪੁਣ ਸੋ ਜੀ ਹੋਏ ਨਿਰਮਲ ਨਾਮ ਨ ਵਿਸਰੇ ਜੇ ਗੁਣ ਕਾ ਗਾਕ ਹੋਏ ਕੋਇਲ ਗਏ ਸੇ ਪੰਖ ਨੂੰ ਜਾਂ ਜੁਗਦੇ ਸਰਤਾਲੇ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੇ ਸੋ ਮਿਲੇ ਜਾ ਸੱਚਾ ਬਿੜ ਮਲ ਬਿਨ ਗੁਰਪ੍ਰੀਤ ਨ ਪੁੱਜੇ ਹਉਮੇ ਮੈਲ ਨਾ ਜਾਏ ਸੋਹੂੰਗਾ ਪਛਾਣੀ ਸ਼ਬਦ ਭੇਦ ਬਧੇ ਆਏ ਗੁਰਮੁਖ ਆ ਪਛਾਣੀਏ ਅਵਰਣਕ ਅਵਰ ਕੇ ਕਰੇ ਕਰਾਏ ਮਿਲਿਆ ਕਿਆ ਕਿਆ ਮਿਲਿਆ ਸਭ ਮਿਲੇ ਪਸਤੇ ਆਏ ਮਨੁੱਖ ਸੋ ਜੀ ਨਾ ਪਏ ਵਿਛੜ ਝੋਟਾਂ ਖਾਏ ਨਾਨਕ ਦਰ ਕਰੇ ਕਹੇ ਅਵਰਣ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨੁੱਖ ਭੁੱਲੇ ਭੁਲਾਈਏ ਭੁੱਲੀ ਠੋਰਣਾ ਕਾਏ ਗੁਰੂ ਬਿਨ ਗੁਣ ਦਿਖਾਵੀ ਅੰਧੀ ਆਵੇ ਜਾਏ ਗਿਆਨ ਪਦਾਰਥ ਖੋ ਖੋਏ ਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਬੁਲਾਏ ਭਰਮ ਭੁਲੀ ਡੋਹਾਗਨੀ ਨਾ ਫਿਰ ਅੰਕ ਸਮਾਏ ਰਹਾਓ ਭੁੱਲੀ ਫਿਰੇ ਦਸੰਦਰੀ ਭੁੱਲੀ ਗ੍ਰਹਿ ਤਾ ਜਾਏ ਭੁੱਲੀ ਡੂੰਗਰ ਥਲ ਚੜੇ ਭਰਮੇ ਮੰਡੋ ਲਾਏ ਭੁਰੋ ਵਿਛੁਨੀ ਕਿਉਂ ਮਿਲੇ ਗੁਰਮੁਠੀ ਬਿਲ ਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸੱਚ ਸਾਚ ਸਹਿ ਸੁਭਾ ਘਣੀ ਹਰ ਗੁਣ ਨਾਮ ਧਾਰ ਜੋ ਭਾਵੇ ਤੋ ਰੱਖ ਤੂੰ ਮੈਂ ਤੁਝ ਬਿਨਿਆ ਹੁਣ ਪਧਾਰ ਅੱਖਰ ਪੜਨ ਅੱਖੜ ਪੜ ਪਾ ਭੁੱਲੀਏ ਭੇਖੀ ਬਹੁਤ ਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ ਗੁਰ ਬਿਨ ਕਿਨ ਸਮਝਾਈਏ ਮਲਾ ਮਨ ਲੱਜਾ ਸੁਲਤਾਨ ਪ੍ਰੇਮ ਪਦਾਰਥ ਪਾਏ ਗੁਰਮੁਖ ਤਤ ਵਿਚਾਰ ਸਤ ਨਾ ਪੁਛਗਵਾਇਆ ਗੁਰ ਕੇ ਸ਼ਬਦ ਸੰਗਾਰ ਘਰੀ ਸੋਭਿਤ ਪਾਇਆ ਗੁਰ ਕੇ ਅਪਾਰ ਗੁਰ ਕੀ ਸੇਵਾ ਚੱਕਰੀ ਮਨ ਨਿਰਮ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੁਮੇ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲਦਾ ਪਾਏ ਨਾ ਆਪ ਨਾ ਲਿਆ ਜਾ ਹੇ ਗੁਰ ਕੀ ਚਰਨੀ ਲਾਗਰੋ ਵਿੱਚੋਂ ਆਪ ਗੁਆਏ ਸੱਚੇ ਸੇ ਤੀਰ ਤਿਆ ਸੱਚੋ ਪੱਲੇ ਪਾਏ ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤੇ ਪਿਆਰ ਨਾਨਕ ਸਾਚ ਨਾ ਵਿਸਰੇ ਮੇਲੇ ਸ਼ਬਦੇ ਪਾਰ ਸ੍ਰੀ ਰਾਗ ਮਹੱਲਾ ਪਹਿਲਾ ਤਿਸ਼ਨਾ ਮਾਇਆ ਮੋਹਨੀ ਸੁਤ ਬੰਧਵ ਘਰਨ ਆਰ ਧਨ ਜੋ ਬੰਠਾ ਜਗ ਠੱਗਿਆ ਲਵ ਲੋ ਅੰਕਾਰ ਮੋਹ ਠੁਕਲੀ ਹੁਮ ਹੋਈ ਸਭ ਰਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨੀ ਅਵਰਣਾ ਕੋਏ ਮੈਂ ਤੁਝ ਬਿਨੀ ਅਵਰਣਾ ਭਾਵੇ ਤੂੰ ਭਾਵੇ ਸੁਖ ਹੋਏ ਰਹਾਵ ਨਾਮ ਸਲਾਹੀ ਰੰਗ ਸੋ ਗੁਰ ਕੇ ਸ਼ਬਦ ਸੰਤੋਖ ਜੋ ਦਿਸੇ ਸੋ ਨਾ ਚੱਲ ਸੀ ਕੂੜਾ ਏ ਨਾ ਵੇਖ ਕੂੜਾ ਹੁਣ ਵੇਖ ਵਾਟ ਉਟਾਊ ਆਇਆ ਨੀ ਚੱਲਦਾ ਸਾ ਦੇਖ ਆਖਣ ਦੇ ਆਖਣ ਅੱਖ ਹੈ ਕੇਤਰੇ ਗੁਰ ਬਿਨ ਬੂਝ ਨਾ ਹੋਏ ਨਾਮ ਸਲਾਹੀ ਜੇ ਮਿਲੇ ਸੱਤ ਰੁਪਏ ਪਤ ਹੋਏ ਜੇ ਉਤੁਦ ਭਾਵੇ ਸੇ ਫਲੇ ਖੋਟਾ ਖੋਟਾ ਖਰਣਾ ਕੋਏ ਗੁਰਸਣ ਆਏ ਛੁੱਟੀਏ ਮਨ ਖੋਟੀ ਰਾਸ ਅਸ਼ਤਾਦ ਪਾਸ਼ਾਹ ਕੀ ਘੜੀਏ ਸ਼ਬਦ ਵਿਕਾਸ ਆਪੇ ਭਰਕੇ ਪਾਰਕੋ ਪਾਰਕੂ ਭਵੇ ਖਜਾਨੇ ਰਾਸ ਮੇ ਤੇਰੀ ਕੀਮਤ ਨਾ ਪਵੇ ਸਭ ਡਿੱਠੀ ਠੋਕ ਵਜਾਏ ਕਹਿਨੇ ਹੱਥ ਨਾ ਲੱਭੇ ਸੱਚ ਟਿਕੇ ਕਪਤ ਪਾਏ ਗੁਰਮਤੋ ਸਾ ਤੂੰ ਸਲਾਹ ਨਾ ਹੋਰ ਕੀਮਤ ਕਹਿ ਨਾ ਜਾਏ ਜਿਨ ਜਿੱਤਣ ਨਾਮ ਨਾ ਭਾਵੇ ਚਿਤਨ ਹੋਮੇ ਬਾਦ ਗੁਰਬਨ ਗਿਆਨ ਨਾ ਛੋ ਪਾਈਏ ਵਿਖਿਆ ਦੂਜਾ ਸਾਧ ਬਿਨ ਗੁਣ ਕਾਮ ਨਾ ਆਵੇ ਮਾਇਆ ਫਿੱਕਾ ਸਾਧ ਆਸਾ ਅੰਦਰ ਜੰਮਿਆ ਸਾਰਾ ਸਗਲ ਖਾਇਆ ਆਸਾ ਬਨ ਚਲਾਏ ਮੋਹ ਮੋਹ ਝੋਟਾਂ ਕਾਇਆ ਗੁਣ ਬੱਧਾ ਚ ਮਾਰੀਏ ਛੁੱਟੇ ਗੁਰਮਤਿ ਨਾ ਆਏ ਸਰਬੇ ਥਾਂ ਹੀ ਏਕ ਤੂੰ ਜੋ ਭਾਵੇ ਤੋ ਰਾਖ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਬਸਾਖ ਹੋਮੇ ਰੋਗ ਗਵਾਈਏ ਸਭ ਸੱਚੇ ਸੱਚ ਰਾ ਪਾਖ ਅਕਾਸੀ ਪਾਤਾਲ ਤੂੰ ਤ੍ਰਿਗੁਣ ਰਹਿ ਸਮਾਏ ਆਪੇ ਭਗਤੀ ਭਾਵ ਤੂੰ ਆਪੇ ਮਰੇ ਮਿਲਾਏ ਨਾਨਕ ਨਾਮ ਵਿਸਰੇ ਜੋ ਭਾਵੇ ਥੀ ਵਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮਣ ਬੇਦਿਆ ਵਰਕਰੀ ਵਿਚਾਰ ਸ਼ਬਦ ਸੁਰ ਤੁਖ ਉਪਜੈ ਪ੍ਰਵਤ ਸੁਖਸਾਰ ਜੋ ਭਾਵੇ ਤੂੰ ਰੱਖ ਤੂੰ ਮੈਂ ਹਰ ਨਾਮ ਅਧਾਰ ਮਨ ਰੇ ਸਾਚੇ ਖਸਮ ਰਜਾਏ ਜਿਨ ਤਨ ਮਨ ਸਾ ਸਿੰਗਾਰਿਆ ਤਿਸ ਤਿਲਿ ਉਲਾਏ ਰਹਾਉ ਮਨ ਵੈਸੰਤਰ ਹੋਮੀਏ ਕ੍ਰਤੀ ਤੁਲ ਕਟਾਏ ਤਨ ਮਨ ਸਮਦਾ ਜੇ ਕਰੀ ਅਣਦਿਨ ਜਲਤ ਬਿਲਾਏ ਜਨ ਅਣਦਿਨ ਅਣਦਿਨ ਅਗਲਨ ਚਲਾਏ ਹਰ ਨਾਮੇ ਤੁਲਨਾ ਪੂਜੇ ਜਿਲਾ ਕੋਈ ਕੜੋ ਕੋਟੀ ਕਰਮ ਕਮਾਏ ਆ ਸਰੀਰ ਕਟਾਏ ਸਿਰ ਕਰਵਤ ਰਾਏ ਮਨ ਹੈ ਮੰਚਲ ਕਾ ਗਾਲੀਏ ਭੀ ਮਨ ਤੇ ਰੋਕ ਨਾ ਜਾਏ ਹਰ ਨਾਮੇ ਤੁਲਨਾ ਪੂਜੇ ਸਭ ਡਿੱਠੀ ਠੋਕ ਵਜਾਏ ਚੰ ਕੰਚਨ ਕੇ ਕੋਟ ਦਤ ਕਰੀ ਬੋ ਹੈਵਰ ਗੈਵਰ ਦਾਨ ਭੂਮ ਦਾਨ ਬੋ ਗਊਆਂ ਘਣੀ ਭੀ ਅੰਤਰ ਗਰਭ ਗੁਮਾਨ ਰਾਮ ਨਾਮਣ ਬੇਦਿਆ ਗੁਰਦਿਆ ਸਜਦਾਨ ਮਨ ਹੜਕ ਬੁੱਧੀ ਕੇਤਿਆ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀ ਕੈ ਗੁਰਮੁਖ ਮੁਖ ਦੁਆਰ ਸੱਚੋ ਔਰੇ ਸਭ ਕੋ ਉਪਰ ਸੱਚਾਚਾਰ ਸਭ ਕੋ ਉੱਚਾ ਕੇ ਨਿਜ ਨ ਦਿਸ ਕੋ ਇੱਕ ਨੇ ਭਾਂਡੇ ਸਾਜੇ ਇੱਕ ਚਾਨਣ ਤੈ ਲੋਏ ਕਰਮ ਮਿਲੇ ਸਜ ਪਾਈਏ ਗੁਰ ਧੁਰ ਬਖਸ਼ਣਾ ਮਿਟੇ ਕੋਏ ਸਾਧ ਮਿਲੇ ਸਾਧੂ ਜਿਨੇ ਸੰਤੋਖ ਵਸੇ ਗੁਰੂ ਆਏ ਆ ਕਥ ਕਥਾ ਵਿਚਾਰੀਏ ਸਤਿਗੁਰੂ ਮਾਇ ਸਮਾਏ ਭੀ ਅਮਰ ਸੰਤੋਖੇ ਆਦਰ ਗਏ ਪੈਂਦਾ ਜਾਏ ਘੜ ਘੜ ਵਾਜੇ ਕਿਉਂ ਗੁਰੀ ਅਣਦਿਨ ਸ਼ਬਦ ਜਲਾ ਸੁਭਾਏ ਵਿਰਲੇ ਕੋ ਸੋਜੀ ਪਏ ਗੁਰਮੁਖ ਸਮਾਨ ਸਮਝਾਏ ਨਾਨਕ ਨਾਮ ਵਿਸਰੇ ਝੂਟੇ ਸ਼ਬਦ ਕੁਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੈ ਘੋਲ ਹਰ ਬੱਗੇ ਬੰਗ ਦੁਆਰ ਕਰਮਣ ਖੁਸ਼ੀ ਵਿਸਾਰੇ ਦੂਜੇ ਹਿਤ ਪਿਆਰ ਅੰਦਰ ਮ ਖਾਲੀ ਪ੍ਰੇਮ ਬਿਨ ਢਹਿ ਟੇਰੀ ਤਣਸ਼ਾਰ ਭਾਈ ਰੇ ਤਨ ਧਨ ਸਾਤ ਨਾ ਹੋਏ ਰਾਮ ਨਾਮ ਨਿਰਮਲੋ ਗੁਰਦਾਤ ਕਰਿਓ ਪਲਵ ਸੋਏ ਰਹਾਵ ਰਾਮ ਨਾਮ ਤਨ ਨਿਰਮਲੋ ਜੇ ਦੇਵੇ ਤੇ ਦੇਵਨ ਹਾਰ ਅੱਗੇ ਪੂਛਣਾ ਹੋਵੇ ਜਿਸ ਵੇਲੇ ਗੁਰ ਕਰਤਾਰ ਆਪ ਛੁਡਾਏ ਛੁੱਟੀ ਆਪੇ ਬਖਸ਼ਣ ਹਾਰ ਮਾਨ ਖਜਾਣੇ ਆਪਣੇ ਧੀਆਂ ਪੂਤ ਸੰਯੋਗ ਨਾਰੀ ਦੇ ਗੁਰਵਾਸੀਏ ਨਾਲੇ ਹਰ ਸੋ ਸੋਗ ਗੁਰਮੁਖ ਸੋਗ ਰੰਗਾਵਲਾ ਅਹਿਨ ਨਿਸ ਹਰ ਸੋਗ ਚਿਤ ਚਿਤ ਚਿਤ ਚਲੇ ਤਨ ਵਾਓ ਜਾਮਨੋ ਸਾਗਰ ਡੋਡ ਲਾਏ ਬਾਹਰ ਢੂੰਡੂ ਗੁਚੇ ਘਰ ਮੈਂ ਵਸ ਥਾਏ ਮਨ ਘੁੰਮੇ ਕਰਮ ਉਸੀ ਗੁਰਮੁਖ ਪੱਲੇ ਪਾਏ ਸਗ ਨਿਰਗੁਣ ਆਰੇ ਆਪਣਾ ਮੂਲ ਪਛਾਣ ਰਕਤ ਬਿੰਦ ਕਰ ਇਹ ਤਨੋ ਅਗਨੀ ਪਾਸ ਬਿਰਾਣ ਪਮਨੇ ਕੇ ਵਸ ਜੇ ਹਰੀ ਮਸਤਕ ਸਚ ਨਿਸ਼ਾਨ ਹੋਇਆ ਬਹੁਤਾ ਜੀਵਨ ਮੰਗੇ ਮੂਣ ਲੋੜੇ ਕੋਹ ਸੁਖ ਜੀਵਨ ਤੁਸੀਂ ਆਕੇ ਜਿਸ ਗੁਰਮੁਖ ਪਰਸਿਆ ਸੋਏ ਨਾਮ ਹੁਨੇ ਕਿਆ ਗੁਣੀ ਜਿਸ ਹਰ ਗੁਰੂ ਦਰਸ਼ਨਾ ਹੋਵੇ ਜੋ ਸੁਪਨੇ ਸੰਭਾਲੀਏ ਜਬ ਲੱਗ ਨਿੰਦਰਾ ਹੋਏ ਜੋ ਸਇਉ ਸਰਪਣ ਕੇਵਾ ਜੀੜਾ ਅੰਤਰ ਹੁਮੇ ਦੋਇ ਗੁਰਮਤ ਹੋਏ ਵਿਚਾਰੀ ਸੁਪਨਾ ਇਹ ਜਗ ਲੋਏ ਅਗਨ ਮਰੇ ਜਲ ਪਾਈਏ ਜਿਉ ਬਾਰਕ ਦੁਦੇ ਮਾ ਪਾਏ ਮਾਏ ਬਿਨ ਜਨ ਕਵਲ ਸੁਣਾ ਥੀਏ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਡੇਵ ਡਰਾਵ ਨੂੰ ਭੀੜੀ ਡਰੀ ਆਸ ਉੱਚੋ ਪ੍ਰੋਧੋ ਗਾਕੜੋ ਨਾ ਪੌੜੀ ਤਿੱਤਾਸ ਗੁਰਮੁਖ ਅੰਤਰ ਜਾਵਨਾ ਗੁਰਮੇਲੀ ਗੁਣਤਾਸ ਭਾਈ ਰੇ ਭੋਜਨ ਬਿਕਮ ਡਰਾਵ ਪੂਰਾ ਸਤਿਗੁਰ ਰਸ ਮਿਲੇ ਗੁਰਤਾਰੇ ਹਰਨਾਵ ਰਹਾਉ ਚੱਲਾ ਚੱਲਾ ਜੀ ਕਰੀ ਜਾਨਾ ਚੱਲਣ ਹਾਰ ਜੋ ਐਸੋ ਚੱਲ ਸੀ ਅਮਰ ਸੁਗੁਰ ਕਰਤਾਰ ਭੀ ਸੱਚਾ ਸਲਾਣਾ ਸੱਚੇ ਥਾਨ ਪਿਆਰ ਦਰ ਕਰ ਮਹਿਲਾ ਸੋਹਣੇ ਪੱਕੇ ਘੋੜਾ ਹਜ਼ਾਰ ਹਸਤੀ ਘੋੜੇ ਸਾਖ ਪਾਖਰੇ ਲਸਕਰ ਸੱਚ ਲਖੇ ਪਾਰੇ ਕਿਸੀ ਨਾਲ ਨਾ ਚੱਲਿਆ ਖਪ ਕੁਮੇ ਸਾਰੇ ਸੁਨ ਰੂਪਾ ਸੰਜੀ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਹੀ ਢੋ ਫੇਰੀਏ ਬਿਨਾਂ ਫਿਰੇ ਸਰਕਾਲ ਪਿੰਡ ਪੜੇ ਜੋ ਜੇ ਖੇਲ ਸੀ ਬਦ ਬਿਲੀ ਕਿਆ ਹਾਲ ਪੂਤਾਂ ਦੇਖ ਵਸੀਏ ਨਾਰੀ ਸਜ ਪਤਾਰ ਚੂਹਾ ਚੰਦਨ ਲਾਈਏ ਕੱਪੜ ਰੂਪ ਸ਼ਿੰਗਾਰ ਖੇਹੂ ਖੇ ਲੜਾਈਏ ਛੋੜ ਚੱਲੇ ਘਰ ਬਾਰ ਮਹਿਰ ਮਲੋ ਕਹਾਈਏ ਰਾਜ ਰਾਵ ਕੋਈ ਖਾਣ ਚੌਧਰੀ ਰਾਵ ਸਦਾਈਏ ਜਲ ਬਲੀਏ ਮਾਨ ਮਾਨ ਗੁਨਾ ਮਿਸਾਰੀਏ ਜੋ ਡਬਦ ਦਾ ਕਾਰਨ ਹੋਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾ ਜਲ ਕੋਠੜੀ ਤਨ ਮਨ ਦੇ ਸੁਆਏ ਗੁਰਾਖੇ ਸੁਬਰੇ ਸਭ ਨਿਵਾਰੀ ਭਾਏ ਨਾਨਕ ਤਰੀਏ ਸੱਚ ਨਾਮ ਸਿਰਸਾ ਪਾਸ਼ਾ ਮੈਂ ਹਰ ਨਾਮ ਨਵਿਸਰੇ ਹਰ ਨਾਮ ਰਤ ਨਵਿਸਾ ਗੁਰਮੁਖ ਭਵਜਲ ਪਚ ਮੂਏ ਗੁਰਮੁਖ ਤਰੇ ਥਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਹੁਕਮ ਕਰ ਘਰ ਬੈਸਣ ਦਾ ਨੀ ਚੱਲਣੇ ਕੀ ਧੋਕ ਮੁਕਾਮ ਪਰ ਜਾਣੀਏ ਜਾ ਰਹੇ ਨੇ ਚੱਲੋ ਦੁਨੀਆਂ ਬਹਿ ਕੈਸ ਮੁਕਾਮੇ ਕਰ ਸਿੱਧ ਕਰਨੀ ਖਰਚ ਬੰਧ ਲਗ ਰਹੋ ਨਾ ਮੇਰਾ ਹਾਵ ਜੋ ਗੀਤਾਂ ਆਸਨ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਿਤ ਬਖਾਨੇ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੱਚ ਸੁਰ ਨੇ ਸਿੱਧ ਗੁਣ ਗੰਧਰਵਾ ਮੁਣ ਜਾਣ ਸੇਖ ਸੇਖ ਸੇਖ ਪੀਰ ਸਲਾਰੇ ਦਰ ਕੂਚ ਕੂਚਾਂ ਕਰ ਗਏ ਅਵਰੀ ਪੀ ਚੱਲਣ ਹਾਰ ਸੁਲਤਾਨ ਖਾਨ ਖਾਣੀ ਬੂਜੇ ਕੋਏ ਨਾਨਕ ਹੋਣ ਬੇਨਤੀ ਜਲ ਤਰਮੀ ਸੋਏ ਅਲੋ ਅਲਖ ਅਗਮ ਕੁਦਰ ਕਾਦਰ ਕਰਨ ਹਰ ਕਰੀਮ ਸਭ ਦੁਨੀਆਂ ਆਵਣ ਜਾਣ ਮੁਕਾਮ ਏਕ ਰਹੀਮ ਮੁਕਾਮ ਤਿਸ ਨੋ ਆਕੇ ਜਿਸ ਜਿਸ ਨੋ ਵੀ ਲੇਖ ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ ਦਿਨ ਰਵ ਚੱਲੇ ਨੀ ਸੱਚ ਚੱਲੇ ਤਾਰਕਾ ਲੱਖ ਪੋਲੋ ਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਪਹਿਲੇ ਪਹਿਲੇ ਸਤਾਰਾਂ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀ ਓਂਕਾਰ ਸਤਿਗੁਰੂ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੇ ਬਿਨ ਗੁਰੂ ਭਗਤ ਨਾ ਹੋਈ ਆਪੇ ਆਪ ਮਿਲਾਏ ਪੂਜੇ ਤਨ ਮਿਲ ਹੋਵੇ ਕੋਏ ਹਰ ਜੋ ਸੱਚਾ ਸੱਚੀ ਬਾਣੀ ਸਦ ਮਿਲਾਵਾ ਹੋਏ ਭਾਈ ਰੇ ਭਾਗਹੀਨ ਭਗਤਹੀਨ ਕਾਹੇ ਜਗੈ ਪੂਰੇ ਸੁਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗੁਆਏ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜਨਤੇ ਕਿਆ ਵਿਚਾਰੇ ਕਿਆ ਕੁਆਕ ਸੁਣਾਏ ਗੁਰਮੁਖ ਆਪੇ ਦੇਹ ਵਡਿਆ ਵੀ ਆਪੇ ਸੇਵ ਕਰਾਏ ਦੇਖ ਕੁਟੁੰਬ ਮੋਹ ਲਭਾਣਾ ਚਲਦਿਆਂ ਨਾਲ ਨਜਾਈ ਸਤਿਗੁਰੂ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜਿਉ ਮੇਰਾ ਅੰਤੇ ਹੋਏ ਸਖਾਈ
1: ਜੀਵਨ ਦਾਤਾ ਮਤ ਪਤ ਗਵਾਈ ਬਿਨ ਸਤਿਗੁਰ ਕੁਰਮਾ ਕਿੰਨਾ ਜਾਣੇ ਅੰਦੇ ਠਾਉ ਨਾ ਖਈ ਇਸ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪਈ ਏੜੇ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅਨਦਿਨ ਭਗਤ ਰੇ ਦਿਨ ਰਾਤੀ ਹਮੇ ਮੂੰਹ ਚੁਕਾਇਆ ਜਿਸ ਰਾਤਾ ਤੇ ਸੋ ਹੋਵੇ ਸੱਚੇ ਸੱਚ ਸਮਾਇਆ ਪਿੰਡ ਤੁਕਰੇ ਭਾਉ ਕਲਾਏ ਗੁਰ ਸ਼ਬਦੀ ਵਿਚਾਰ ਸਤਿਗੁਰ ਸੇਵੇ ਸੱਚ ਉਪਜੇ ਅਮੀ ਤਿਸ ਨਾ ਮਾਰ ਹਰ ਗੁਣਦਾਤਾ ਸਤਮਨ ਵਸੇ ਸੱਚ ਰੱਖਿਆ ਉਰਧਾਰ ਪਰ ਮੇਰਾ ਸਤੰਦਰ ਮਲਾਮ ਨਿਰਮਲ ਪਾਇਆ ਜਾਏ ਨਾ ਹੁਣ ਧਰ ਮਨ ਵਸੇ ਹਮੇ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹਉ ਸਤ ਬਲਹਾਰੇ ਜਾਓ ਆਪਣੇ ਮਨ ਚਿਤ ਕਹੇ ਕਹਾਈ ਬਿਨ ਗੁਰ ਆਪਣਾ ਜਾਈ ਹਰ ਜੂ ਭਗਤ ਵਸਿਸ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭਾਪੇ ਗੁਰਮੁਖ ਦੀ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹਮੇ ਕਰਮਾਮ ਦੇ ਜਮ ਡੰਡ ਲੱਗੇ ਤਨੇ ਆਏ ਜੀ ਸਤਿਗੁਰ ਸੇਵਨ ਸੁਪਰਿਆ ਸੱਤੀ ਲਿਵਲਾਏ ਹਨ ਰੇ ਗੁਰਮੁਖ ਨਾਮ ਧਿਆਏ ਪੂਰ ਤੁਰ ਪੂਰਬ ਕਰਤੇ ਲਿਖਿਆ ਜਨਕ ਨਾਮ ਸਮਾਏ ਰਹਾਉ ਬਿਨ ਸਤਿਗੁਰ ਪਤਿ ਤਨਾ ਵਈ ਨਾਮ ਨਾ ਲਗੋ ਲਾਗੋ ਭਾਉ ਸੁਪਨੇ ਸੁਪਨਾ ਪਾਵਈ ਦੁੱਖ ਮੈਂ ਸਵਾਏ ਜੇ ਹਰ ਕੀਚੇ ਵੋ ਲੋਚੀਏ ਕਿਤਨੇ ਮਿਟਿਆ ਜਾਇ ਭਾਣਾ ਭਗਤੀ ਮੰਨਿਆ ਸੀ ਭਗਤ ਪਏ ਦਰ ਥਾਏ ਗੁਰਸ਼ਬਦ ਲਾਏ ਰੰਗ ਸ ਬਨ ਬਿਨ ਕਿਰਪਾ ਲੈਣਾ ਜਾਏ ਜੇ ਸੋ ਮਤਨੀਰੀਏ ਬੀ ਪੀ ਪਿਖ ਫਲ ਲਾ ਕੇ ਧਾਏ ਸੀ ਸੱਚੀ ਨਿਬੜੇ ਸਤਿਗੁਰ ਨਾਲ ਪਿਆਸ ਪਾਣਾ ਕਰਮ ਕਮਾਮ ਦੇ ਬਿਖਮੀ ਦਜ ਵਿਕਾਰ ਮਨ ਹੱਠ ਕਿਤੇ ਉਪਾਇ ਨਾ ਛੁੱਟੀ ਐਸਮ ਸ਼ਾਸਤਰ ਸੋਤੇ ਜਾਏ ਸੰਗਤ ਸਾਧੂ ਪ੍ਰੈ ਗੁਰ ਪ੍ਰਸ਼ੁਦ ਕੁਮਾਇਰ ਕਰਮ ਤਾਨ ਹੈ ਜਿਸ ਤਰ੍ਹਾਂ ਪਾਰਾਵਾਰ ਸਹੀ ਸੋਈ ਦਿਨ ਦਿਨ ਕਿਰਪਾ ਕਰੀ ਕਰਤਾ ਨੰਗ ਦਾਤਾ ਇੱਕ ਦੂਜਾ ਔਰ ਨਾ ਕੋਈ ਗੁਰ ਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹਲਾ ਤੀਜਾ ਪੰਖੀ ਸਾਵੜਾ ਸੱਚ ਚੁਗੇ ਗੁਰ ਭਾਈ ਹਸਪੀ ਵਿੱਚ ਸਹਿਜ ਰਹੇ ਊਡੇ ਨਾ ਆਵੇ ਜਾਏ ਨਿਚਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੇ ਪਾਣੇ ਜੇ ਚੱਲੇ ਤਾਨਣ ਸੱਚ ਹਰਨ ਆਏ ਰਹਾ ਉਹ ਪੱਖੀ ਸਾਵੜਾ ਉਡੋ ਚੌਦਸ ਚਾਹੇ ਚੇਤੇ ਉਡੇ ਦੁੱਖ ਨੇ ਨਿਤਾ ਜੇਤੇ ਬਿਲਾਏ ਬਿਨ ਗੁਰ ਮੈਂ ਨਾ ਜਾ ਪਈ ਨਾ ਅੰਮ੍ਰਿਤ ਫਲ ਪਾਏ ਗੁਰਮੁਖ ਬ੍ਰਹਮ ਹਰਿਆਵਲਾ ਸੱਚ ਸ਼ਿਵ ਸੁਭਾਏ ਸਾਕਾ ਤਿੰਨ ਵਾਰੀ ਇੱਕ ਸ਼ਬਦ ਲਿਵਲਾਏ ਅੰਮ੍ਰਿਤ ਫਲ ਹਰ ਏਕ ਹੈ ਪੇ ਦੀ ਖਵਾਏ ਉਬੇ ਸੁੱਕ ਗਏ ਨਾ ਫਲ ਤਿੰਨਾ ਸ਼ਾਓ ਤਿੰਨਾ ਪਾਸ ਨਾ ਬੈਸੀ ਉਹਨਾਂ ਕਰਨਾ ਗਰਾਉ ਕੱਟੀਏ ਤੈ ਨਿਤ ਚਾਲੀਏ ਉਹਨਾਂ ਸ਼ਬਦ ਨਾ ਨਾਉ ਹੁਕਮੇ ਕਰਮ ਕਮਾਵਣੇ ਪਿਆ ਕਿਰਤ ਫਿਰਾਓ ਹੁਕਮੈ ਦਰਸ਼ਨ ਦੇਖਣਾ ਜੈ ਭੇਜੇ ਤੇ ਜਾਓ ਹੁਕਮੈ ਹਰ ਹਰ ਮਨ ਵਸੇ ਹੁਕਮੇ ਸਤ ਸਮਾਓ ਹੁਕਮ ਨਾ ਜਾਣੇ ਬਾਪੜੈ ਭੂਲੇ ਫਿਰੇ ਗਵਾਰ ਮਨ ਹੁਕਮ ਕਰਮ ਕਮਾਮ ਦੇ ਨਿਤ ਨਿਤ ਹੋਏ ਖਵਾਰ ਅੰਤਰ ਸਾਂਤ ਅੰਤਰ ਸਾਂਤ ਨ ਆਵਹੀ ਨਾ ਸੱਚ ਲੱਗੇ ਪਿਆਰ ਗੁਰਮੁਖੀਆ ਮੋ ਸੋਹਣੇ ਕੇਤ ਪਿਆ ਸੱਚੀ ਭਗਤੀ ਸੱਚ ਰੱਤੀ ਦਰ ਸੱਚੀ ਸਚਿਆਰ ਆਏ ਸੇ ਪ੍ਰਵਾਨ ਹੈ ਸਭ ਕੁਲ ਕਰੇ ਉਦਾਸ ਸਭ ਨਦਰੀ ਕਰਮ ਕਮਾਮ ਨੇ ਨਦਰੀ ਬਾਰਨ ਕੋਈ ਜੈਸੀ ਨਤ ਕਰੇ ਤੈਸ ਦੇਖੀ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਿਆਈਆਂ ਕਰਮ ਪ੍ਰਾਪਤ ਹੋਏ ਨਾਨਕ ਨਾਮ ਵਡਿਆਈਆ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਗੁਰਮੁਖ ਨਾਮ ਧਿਆਈਐ ਮਨ ਮਖੂਜ ਨਾ ਪਾਏ ਗੁਣ ਸਦਾ ਮੁਖ ਉਜਲੇ ਸਿਮਨੇ ਆਏ ਸਜੇ ਸੁਪਾਈਏ ਸਜਰੇ ਸਮਾਏ ਭਾਈ ਰੇ ਦਸ ਦਸਾ ਹੋਏ ਗੁਰੂ ਕੀ ਸੇਵਾ ਗੁਰੂ ਭਗਤ ਹੈ ਵਰਲਾ ਪਾਏ ਕੋਏ ਰਹਾ ਉਸਦਾ ਸਵਾਗ ਸਵਾਗਨੀ ਤਲਿਸਤ ਗੁਰ ਪਾਏ ਸਦਾ ਫਿਰ ਨਿਸ਼ਚਲ ਪਾਈਏ ਨਾ ਉਹ ਮਰੇ ਨਾ ਜਾਏ ਸ਼ਬਦ ਮਿਲੀ ਨਾ ਵਿਛੜੇ ਫਿਰ ਕਿੰਕ ਸਮਾਏ ਹਰ ਨਿਰਮ ਅਤਿ ਨਿਰ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਬੂਝਾ ਹੀ ਭੀਖੀ ਗੁਰੂ ਪਲਾਏ ਗੁਰਮਤੀ ਹਰ ਪਾ ਸਦਾ ਪਾਇਆ ਰਸਨਾ ਹਰਸ ਸਮਾਏ ਮਾਇਆ ਮੋਹ ਚਕਾਇਆ ਗੁਰਮਤੀ ਸਹਿ ਸਵਾਏ ਬਿਨ ਸ਼ਬਦ ਜਗ ਦੁਖੀ ਆ ਫਿਰ ਮਨ ਮੁੱਖਾ ਨੂੰ ਗਈ ਖਾਏ ਸ਼ਬਦੇ ਨਾਮ ਧਿਆਈ ਹੈ ਸ਼ਬਦੇ ਸੱਚ ਸਮਾਏ ਮਾਇਆ ਪੂਲੇ ਸਿੱਧ ਫਿਰਾਏ ਸਮਾਧਨ ਲੱਗੇ ਸੁਭਾਏ ਤੀਰੇ ਲੋਕ ਪ੍ਰਾਪਤ ਹੈ ਅੰਤ ਕਰ ਹੀ ਲਪਟਾਏ ਬਿਨ ਗੁਰਮੁਖ ਨਾ ਪਾਈਏ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹ ਜੀਉ ਬੁੱਧ ਹੈ ਹਮੇ ਕਰਮ ਕਮਾਏ ਬਿਨ ਸ਼ਬਦ ਪਰਮ ਨਾ ਚੁੱਕੇ ਨਾ ਵਿੱਚੋਂ ਅੰਮੇ ਜਾਏ ਬਿਨ ਪ੍ਰੀਤੀ ਭਗਤ ਹੋਏ ਬਿਨ ਸ਼ਬਦ ਥਾਏ ਨਾ ਪਾਏ ਹਮ ਸ਼ਬਦ ਹਮੇ ਮਾਰੀਏ ਮਾਇਆ ਕਾ ਪਰਮ ਜਾਏ ਨਾ ਪਦਾਰਥ ਪਾਈਏ ਗੁਰੂ ਸਹਿ ਸਵਾਏ ਬਿਨ ਗੁਰ ਕਰਨ ਨਾ ਜਾਪਣੀ ਬਿਨ ਗੁਰ ਭਗਤ ਨਾ ਹੋਏ ਭਗਤ ਪਛਾ ਮਨ ਵਸਿਆ ਸਹਿਜ ਮੇਰਿਆ ਪਰ ਸੋਈ ਨਾ ਸ਼ਬਦ ਸਲਾਹੀਏ ਕਰਨ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀ ਨਾ ਪੇ ਪਰ ਭੁਲਾਏ ਮਨ ਕਰਮ ਕਰੇ ਨਹੀਂ ਪੂਜੇ ਪਿਤਾ ਗਵਾਏ ਗੁਰ ਗੁਰਬਾਣੀ ਜਗ ਮੈਂ ਚਾਨਣ ਕਰਨ ਵਸੇ ਮਨੇ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੁਰਾ ਸਲਾਹੀ ਹੈ ਸਜ ਮਿਲੇ ਪ੍ਰਭ ਸੋਈ ਰਹਾ ਵਰਮ ਗਿਆ ਭਾਗਿਆ ਹਰ ਚਰਨੀ ਚਿਤਲਾਏ ਗੁਰੂ ਸ਼ਬਦ ਕਮਾਈ ਹਰ ਵਸੇ ਮਨੇ ਆਏ ਗੁਰ ਕਰ ਮਹਿਲ ਸੱਚ ਸੁਮਾਈਐ ਜਮਕਾਲ ਨਾ ਸਕੇ ਖਾਏ ਨਾਮਾ ਸ਼ੀਬਾ ਕਵੀ ਜਲਾਹਾ ਪੂਰੇ ਗੁਰ ਤੇ ਗਤ ਪਾਈ ਪਰਮ ਕੇ ਬੇਤੇ ਸ਼ਬਦ ਪਛਾਣੇ ਹਮੇ ਜਤ ਗਵਾਈ ਸੁਰਨਾ ਤਨ ਕੀ ਬਾਣੀ ਗਾਵੇ ਕੋਈ ਨਾ ਬੇਟੇ ਭਾਈ ਦੇਤ ਪੂਤ ਕਰਮ ਧਰਮ ਕਿਸ ਸੰਜਮ ਨਾ ਪੜੇ ਦੂਜਾ ਪਾਉ ਨਾ ਜਾਣ ਗੁਰੂ ਬੇਟੇ ਨਾ ਮਨ ਹੋਇਆ ਅੰਦਰ ਨਾਮ ਕਾਣੇ ਇੱਕੋ ਪੜੈ ਇੱਕੋ ਨਾ ਬੂਜੈ ਦੂਜਾ ਪਾਉ ਨਾ ਜਾਣੇ ਘੱਟ ਦਰਸ਼ਨ ਜੋ ਕਿਸ ਨਾ ਸੀਵਨ ਗੁਰਬਨ ਪਲਾਏ ਸਤਿਗੁਰ ਸੇਵੇ ਤਾਕਤ ਪਾਏ ਗਤ ਮਿਤ ਪਾਵੇ ਹਰ ਸਾਏ ਸੱਚੀ ਬਾਣੀ ਸਿਉ ਚਤਲਾ ਕੇ ਆਵਣ ਜਨ ਰਹਾਏ ਪੰਡਤ ਪੜ ਪੜਵਾਦ ਵਿਖਾਣੇ ਬਿਨ ਗੁਰ ਪਰਮ ਪੁਲਾਹੀ ਲੱਖ ਚੁਰਾਸੀ ਫੇਰ ਪਿਆ ਬਿਨ ਸ਼ਬਦੇ ਮੁਕਤ ਨਾ ਪਾਏ ਜਾਂ ਨਾਉ ਚੇਤੇ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤਸੰਗਤ ਮਹਿ ਸਤਸੰਗਤ ਮਹਿ ਹਰ ਨਾਮ ਉਪਜੈ ਨਾਮ ਹਰ ਪੁਜੈ ਜਾਂ ਸਤਿਗੁਰ ਮਿਲੇ ਸਵਾਈ ਮੰਦ ਅਰਪੀ ਅਪਕਵਾਈ ਚਲਾ ਸਤਿਗੁਰ ਪਾਏ ਸਤਿਵਹਾਰੀ ਗੁਰੂ ਆਪਣੇ ਮਿੱਟ ਹੁੰਦੇ ਹਰ ਸਿੱਧੀ ਚਤਲਾਏ ਜੋ ਬ੍ਰਾਹਮਣ ਸੋ ਬ੍ਰਾਹਮਣ ਬ੍ਰਹਮ ਜੋ ਮਿੰਦਿਆ ਸਿੱਧੀ ਰੰਗਲਾਤਾ ਪ੍ਰਭ ਨਿਕਟ ਵਸੇ ਸਭਨਾ ਘੱਟ ਅੰਤਰ ਗੁਰਲੇ ਜਾਤਾ ਨਾਕ ਨਾ ਮਿਲੇ ਵਡਿਆਈ ਗੁਰ ਕਿਸ਼ੁਤ ਪ੍ਰਸਾਦਾ ਸ੍ਰੀ ਰੰਗ ਮਹਲਾ ਤੀਜਾ ਸਹਿਜੈ ਨੋ ਸਭ ਲੋਚ ਦੀਪ ਪਾਇਆ ਨਾ ਜਾਏ ਪਰ ਪ੍ਰਣ ਚੁਤ ਕੀ ਥੱਕੇ ਭੇਖੀ ਗੁਰਮ ਪਲਾਏ ਗੁਰ ਬੇਟੇ ਸਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰ ਸਹਿਜ ਨਾ ਹੋਏ ਸਹਿਜੇ ਸਹਿਜ ਉਪਜੇ ਹਰ ਪਾਇਆ ਸਚ ਸੋਏ ਰਹਾਉ ਸਹਿਜੇ ਗਾਵਿਆ ਥਾਏ ਪਵੈ ਬਿਨ ਸਹਿਜੇ ਕਥਨੀ ਬਾਦ ਸਹਿਜੇ ਹੀ ਭਗਤ ਉਪਜੈ ਸਹਿਜੇ ਸਹਿਜ ਪਿਆਰ ਵਿਰਾਗ ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿਜ ਸਰਾ ਸਦਾ ਸਦਾ ਸਹਿਜ ਸਮਾਧ ਲੰਘਾਏ, ਸਹਿਜ ਮਿਟਰੇ ਪ੍ਰਿਲ ਲਾਏ, ਸ਼ਬਦੀ ਹਰ ਮਨ ਵਸੇ ਰਸਨਾ ਹਰ ਰਸ ਖਾਏ, ਸਹਿਜੇ ਕਾਲ ਵਡਾਰ ਸਨਾਈ ਪਾਏ, ਸਹਿਜ ਹਰਨਾ ਮਨੁੱਸਿਆ ਸੱਚੀ ਕਾਰ ਕਮਾਏ, ਸਿਵ ਭਾਗੀ ਜਿਨੀ ਪਾਏ, ਸਹਿਜੇ ਰੇ ਸੰਭਾਏ, ਮਾਇਆ ਵਿੱਚ ਸਹਿਜ ਨੂੰ ਪੁੱਜੇ, ਮਾਇਆ ਦੂਜੇ ਪਾਏ, ਮਨ ਕਰਮ ਕਾਮਣੇ ਹਉਮੈ ਜਲੇ ਜਲਾਏ, ਜਾਮਣ ਮਰਨ ਨਾ ਚੁੱਕੇ ਫਿਰ ਆਵੇ, ਫਿਰ ਆਵੇ ਜਾਏ, ਤ੍ਰੇਹੇ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੇ ਗੁਣ ਭਰਮ ਭੁਲਾਏ, ਪੜੀਏ ਗੁਣੀਏ ਕਿਆ ਕਥੀਏ, ਜੇ ਮੁੰਡ ਕੁੱਥਾ ਜਾਏ, ਚੌਦੇ ਪਦਮੇ ਹੈ ਸਹਿਜ ਹੈ ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਧਾਨ ਹੈ ਸਹਿਜੈ ਸੋ ਜੀ ਹੋਏ, ਗੁਣਵੰਤੀ ਸਾਲਾ ਹੈ ਸੱਚੇ ਸੱਚੀ ਸੋਈ ਭੂਲਿਆ, ਸਹਿਜ ਮਲਾਈ ਸਚਿਤ ਮਲਾਵਾ ਹੋਏ, ਸਪਿੰਨ ਸਹਿਜੇ ਸਭ ਅੰਦ ਹੈ ਮਾਇਆ ਬੋ ਗਵਾਰ, ਸਹਿਜੇ ਸੋ ਜੀ ਵੀ ਸੱਚੇ ਸ਼ਬਦ ਅਪਾਰ, ਆਪੇ ਬਖਸ਼ ਮਲਾਇਨ ਪੂਰੇ ਗੁਰ ਕਰਤਾਰ, ਸਹਿਜੇ ਅਦਿਸ਼ਟ ਪਛਾਣੀਏ ਨਿਰਭਉ ਜੁਤ ਨਿਰੰਕਾਰ, ਸਵਨਾ ਜੀਆ ਕਾ ਇੱਕ ਦਾਤਾ ਜੋਤੀ ਜੋਤ ਮਲਾਵਨ ਹਾਰ, ਪੂਰੇ ਸ਼ਬਦ ਸਾਲਾ ਹੀ ਹੈ ਜਸੰਤਨਾ ਪਾਰਾਵਾਰ, ਜਿਜਾਂਤਨਾ ਪਾਰਾਵਾਰ, ਗਾਨੀਆਂ ਕਾ ਤਨ ਨਾਮ ਹੈ ਸਹਿਜ ਕਰੇ ਵਾਪਾਰ, ਅੰਦਨ ਲਾਹਾ ਹਰ ਨਾਮ ਲੈਨ ਅਖੁੱਟ ਪਰੇ ਭੰਡਾਰ, ਨਾਨਕ ਧੋਟ ਨਾ ਵਏ ਦੇਈਏ ਦੀਏ ਦੇ ਵਨਹਾਰ, ਸ੍ਰੀ ਰਾਗ ਮਹਲਾ ਤੀਜਾ, ਸਤਿਗੁਰ ਮਿਲਿਆ ਫੀਰ ਨਾ ਪਵੇ, ਜਨਮ ਮਰਨ ਦੁੱਖ ਜਾਏ, ਪੂਰੇ ਸ਼ਬਦ ਸਸੋਜੀ ਹੋਈ, ਹਰ ਨਾਮੇ ਰਹੇ ਸਮਾਏ, ਮੇਰੇ ਮਨ ਮੇਰੇ ਸਤਿਗੁਰ ਸੋਚ ਤਲਾਏ, ਨਿਰਮਲ ਨਾਮ ਸਤਨ ਨਪਤ ਨੂੰ ਆਪਸ ਮਨੇ ਆਏ, ਹਰਾ ਹਾਓ ਹਰ ਜੀਓ ਰਾਖੋ ਆਪਣੀ ਸਰਨਾਈ, ਜੋ ਰਾਖੀ ਤੂੰ ਰਹਿਣਾ ਗੁਰ ਕਿਸ਼ੋ ਜੀਵਤ ਮਰੇ, ਗੁਰਮੁਖ ਪਵਜਲ ਤਰਨਾ ਵਡੇ ਪਾਗ ਨਾ ਪਾਈਏ, ਗੁਰਮ ਸੋ ਸਹਾਈ, ਆਪੇ ਮਨੁੱਖ ਸੇ ਪ੍ਰਭ ਕਰਤਾ ਸੱਜੀ ਰਿਹਾ ਸਮਾਈ, ਇੱਕ ਨਾਮ ਸਦਨ ਭਾਵੇ ਬੰਧਨ ਬੰਦ ਪਵਾਇਆ, ਲੱਖ ਚੁਰਾਸੀ ਫਿਰ ਵਰਿਆਵੇ ਬਿਰਤਾ ਜਨਮ ਗਵਾਇਆ, ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ, ਅੰਦਨ ਗੁਣ ਗਾਵੇ ਸੋ ਨਿਰਮਲ ਸਹਿਜੇ ਨਾਮ ਸਮਾਤਿਆ, ਗੁਰਮ ਬਾਣੀ ਅੰਮ੍ਰਿਤ ਬੋਲੇ ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਅਰਾਧੇ ਗੁਰਮੁਖ ਅਗਤ ਖਾਣੀ, ਸੱਚਾ ਸਾਹਿਬ ਸੇਵੀ ਉਸੇ ਮਨੇ ਆਏ, ਸਦਾ ਰੰਗ ਰਾਤੇ ਸਿਉ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ, ਆਪੇ ਕਰੇ ਕਰਾਏ, ਆਪੇ ਇੱਕ ਨਾ ਸੁੱਤਿਆਂ ਦੇ ਜਗਾਏ, ਆਪੇ ਮੇਲ ਮਲਾਇੰਦਾ ਨਾਨਕ ਸ਼ਬਦ ਸਮਾਏ, ਸ੍ਰੀ ਰਾਗ ਮਹੱਲਾ ਤੀਜਾ, ਸਤਿਗੁਰ ਸੇਵਿਆ ਮਨ ਨਿਰਮਲਾ ਪੈ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਪੇਟਿਆ ਗਹਿਰ ਗੰਭੀਰ, ਸੱਚੀ ਸੰਗਤ ਬੈਸਣਾ ਸੱਚ ਨਾਮਨ ਧੀਰ, ਮਨ ਰੇ ਸਤਿਗੁਰ ਸੇਵਨ ਸੰਗ, ਸਤਿਗੁਰ ਸੇਵਿਆ ਹਰ ਮਨ ਵਸੈ, ਲੱਗੇ ਨਾ ਮੈਲ ਪਤੰਗ ਰਹਾਓ, ਸ਼ਬਦੇ ਸੱਚੇ ਸ਼ਬਦ ਪਤ ਉਪਜੇ, ਸੱਚੇ ਸੱਚਾ ਨਾਉ, ਜਿੰਨੀ ਹਉਮੈ ਮਾਰ ਪਛਾਣਿਆ, ਹੁਣ ਤਿੰਨ ਬਲਹਾਰੇ ਜਾਉ, ਮਨੁ ਸੱਚ ਨਾ ਜਾਣਨੀ ਤਿੰਨ ਠੌਰ ਨਕ ਤੂੰ ਥਾਏ, ਤਿੰਨ ਠੌਰ ਨਕ ਤੂੰ ਥਾਉ, ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿਚਵਾਸ, ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ, ਸੁਭਾਤਮ ਰਾਮ ਪਛਾਣਿਆ ਗੁਰਮਤੀ ਨਿਜ ਕਰਵਾਸ, ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ, ਸੱਚੀ ਸਾਖੀ ਤੇ ਸੱਚ ਸੱਚੇ ਸੱਚੀ ਸੋਈ, ਜਿੰਨੀ ਸੱਚ ਵਸਾਰਿਆ ਸੇ ਦੁਖੀਆ ਚੱਲੇ ਰੋਏ, ਸਤਿਗੁਰ ਸੇ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ, ਜਮਦਰ ਬੱਦੇ ਮਾਰੀਏ ਕੁੱਕ ਨਸੇ ਨੇ ਪਕਾਰ, ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ, ਇਹ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਨਾ, ਸਤਿਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ, ਸਤਿਗੁਰ ਸੱਚਾ ਹੈ ਬੋਇਥਾ ਸੱਚ ਸ਼ਬਦੇ ਪਵਜਲ ਤਰਨਾ, ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ, ਪੜਪੜ ਪੰਡਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ, ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਵਰਨਾ ਕੋਈ, ਜੋ ਸੱਚ ਜੋ ਸੱਚੇ ਲਾਏ ਸੇ ਸੱਚ ਲੱਗੇ, ਨਿੱਤ ਸੱਚੀ ਕਾਰ ਕਰਨ ਤਿਨਾ ਨਿਜ ਕਰਵਾਸਾ ਪਾਇਆ, ਸੱਚੇ ਮਹਿਲ ਕਰਹਨ ਨਾਨਕ ਭਗਤ ਸੁਖੀ ਸਦਾ ਸੱਚੇ ਨਾਮ ਰਚਨ, ਸ੍ਰੀ ਰਾਗ ਮਹੱਲਾ ਪੰਜਵਾ, ਜਗ ਕੋ ਮੁਸ਼ਕਲ ਅਤ ਬਣੇ ਟੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜੇ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਧੱਤੀ ਵਾਓ, ਸਾਹਿਬ ਨਿਤਾਣਿਆ ਕਾ ਤਾਨ ਆਏ ਨਾ ਜਾਈ ਥਰਸਦਾ, ਗੁਰ ਸ਼ਬਦੀ ਸੱਚ ਜਾਣ ਰਹਾਉ, ਜੇ ਕੋ ਹੋਵੇ ਦੁਬਲਾ ਨੰਗ ਪੋਕੀ ਪੀਰ, ਦਮੜਾ ਪੌਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਰਥ ਸਵਾਉ ਨਾ ਕੋ ਕਰੈ ਨਾ ਕਿਛ ਹੋਵੇ ਕਾਰ, ਚਿੱਤਾ ਵਿਸ ਪਰ ਬ੍ਰਹਮ ਤਾਂ ਨਿਚਲ ਹੋਵੇ ਰਾਜ, ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਰਿਸਤ ਕੁਟੁੰਬ ਪਲੇਟਿਆ ਕਦੇ ਹਰ ਕਦੇ ਸੋਗ, ਗਾਉਣ ਕਰੇ ਚਿੰਤਾ ਗਾਉਣ ਕਰੇ ਚੌਕਿਨ ਟਕਾ, ਕੜੀ ਨਾ ਬੈਸਣ ਸੋਏ ਚਿੱਤਾ ਵਿਸ ਪਰ ਬ੍ਰਹਮ ਤਾਂ ਤਨ ਮਨ ਸੀਤਲ ਹੋਏ, ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋ ਪਿਆਰ, ਚਾਰੇ ਕਿਲਪ ਉਨ ਅਗ ਕੀਏ ਹੋਇਆ ਅਸੁਰ ਸਗਾਰ, ਪੋਥੀ ਗਵੀ ਗੀਤ ਕਵਿਤ ਕਿਛ ਕੈ ਕਦੇ ਨਾ ਕਰਨ ਧਰਿਆ, ਚਿੱਤਾ ਵਿਸ ਪਰ ਬ੍ਰਹਮ ਤਾਂ ਨਿਮਕ ਸਿਮਰ ਧਰਿਆ, ਸਾਸ ਸਿਮਰ ਵਿਦ ਚਾਰ ਮੁਖ ਅਗਰ ਵਿਚਰੇ ਤਵੇ ਤਪੀਸਰ ਜੋਗੀਆ, ਤੀਰਥ ਗਮਨ ਕਰੇ ਖਟ ਕਰਮਾ ਤੇ ਦੁਗਨੇ ਪੂਜਾ ਕਰਤਾ ਨਾਏ, ਰੰਗ ਨਾ ਲੱਗੀ ਪਾਰ ਹੁਣ ਤਾਂ ਸਰਫਰ ਨਰਕੇ ਜਾਏ, ਰਾਜ ਮਿਲਕ ਸੁਖਦਾਰੀਆ ਰਸ ਭੋਗਨ ਵਿਸਥਾਰ, ਪਾਕ ਸਹਾਵੇ ਸੋਹਣੇ ਚੱਲੇ ਹੁਕਮ ਫਾਰ, ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਹੇ ਆ, ਚਿਤਨਾ ਉਹ ਪਾਰ ਹੁਣ ਤਾਂ ਸਰਫ ਕੀ ਜੂਨ ਗਿਆ, ਬਹੁਤ ਧਨਾੜ ਅਚਾਰਵੰਤ ਸੂਬਾ ਨਿਰਮਲ ਜੀਤ, ਮਾਤ ਪਿਤਾ ਸੁੱਤ ਭਾਈਆ साजन संग परीता लस्कर तरकस बंद बंद ज्यों ज्यों जगली कीता चितनायु पार ब्रह्मो ता कड़ रसातल दीत काया रोग नशित्र किस नाकश काड़ा जोग मृतन आवि चित उत्तिस एनस भोगे भोग सब किश कितोन अपना जीन संग तरया चीतनायु पार ब्रह्म जम कर वस जम कंकर वस परया कृपा करे जिस पार ब्रह्म होवे साधु संग ज्यों ज्यों उह वधाई है त्यों त्यों हर स्यो रंग दोहा श्रिया का खसम आप अवरण दूजा थाउ सतगुर तुठे पाया नानक सच्चा नाउ श्री राग अल्लाह पंजवा कर पंजवा जानो नहीं भावे कमन बाता मन खोज मार्ग रहाउ ज्ञानी ध्यानी ध्यान लावै ज्ञानी ज्ञान कमावै प्रभ किन्ही जाता भगवती रहत जुगता जोगी कहत मुक्ता तपसी तपे राता मुनि मुन धारी सन्यासी ब्रह्मचारी उदासी उदास राता बहुरूप अवधूता कापड़ी कौते जुगत जगूता इक तीर्थ नाता निरहार वर्ती अपरसा इक लूक ना देवै तरसा इक मन ही ज्ञाता काट न किन्ही कहाया सब कहते है पाया जिस मेले सो भगता सकल सगल उकत उपावा त्यागी सरण पावा नानक गुरचरण प्राता एक ओंकार सतगुर प्रसाद श्री राग महला पहला कर तीजा जोगी अंदर जोगिया तू पुगी अंदर पुगिया तेरा अंत न पाया सुरग मशपेल जियो हो वारी हो वार ने कुर्बान तीवरे ना बनो रहाओ तुद तो संसार उपाया सरसर तंदे लाया वेखा की वेख्या कीता अपना कर कुदरत पासा टहल जियो प्रगट पहारे जापदा सब नावेनो परतापदा सतगुरु बाज न पायो सब मोही माया जाल जियो सतगुरु को बल जाई है जित मिले है परम गत पाई है सुर नर मुन जन लोच दे सो सतगुरु दिया बुझाई जियो सतसंगत कैसी जानी है जिथे एको ना वखाणी एको ना हुक्म है नाल सतगुरु दिया बुझाई जियो ए जगत परम पलाया अपुत गवाया प्रताप लग दुहागनी पाग जिना के नाही जियो तुहागनी क्या निशानिया खसम कुथिया फिरे नितानिया मैं लै वे इस तरह कामनी दुखी रहन भाई जियो सुहागनी क्या कर्म कमाया पूर्व लिखिया फल पाया नदर करे करके नदर करके अपनी आपे लय मलाए जियो हुक्म जना नो मनाया तनंतर शब्द वसाया सैया से सुहागनी जिनसे नाल प्यार जियो जिन्ना पाने का रस आया तिन विच्चों परम चका ननक सतगुर ऐसा जानियो सो सबसे लय मलाई जियो सतगुर मिलया फल पाया जिन विच्चों अह करन चकाया दुरमत का दुख कटिया भाग बैठा मस्तक आई जियो अमृत तेरी बाणिया तेरा भगता हृदय समानिया सुख सेवा अंदर रखे है अपनी नदर करे निस्तार जियो सतगुर मिलया जानी जित मिलया ना बखाणी है सतगुरु बाज ना पायो सब थकी कर्म कमाए जियो हो सतगुरु बटो कमाया जन परम पूला मार्ग पायन नदर करे जे अपनी आपे ले रलाए जियो तू सपना माय समाया तन करते आप लकाया नार गुरु प्रगट होया जा को जो तरी करतार जियो आपे खसम वाजिया जो पिंड सार जी आपने सेव की पैज रखी है दो कर मस्तक तार जियो सब संजम रहे स्यान पावर मेरा सब किस जानदा प्रगट प्रताप वरतायो सब लोग करे जयकार जियो मेरे गुण अवगुण ना विचारिया प्रभ अपना बिरध समारिया कंठ लाए रखी उन लगे ना तत्ती वाव जियो मैं मन तन प्रभु त्याया जी इछड़िया इछड़िया फल पाया सा पासा सिर कसम तू जब नानक जीवे नाउ जियो तुद आपे आव पाया दूजा केल कर दिखलाया सब सचो सच वरतदा जिस भावे तिसे बुझाए जियो गुरु प्रसादी पाया तथे माया हो चुका कृपा करके अपनी आपे ले समाय दियो गोपी ने गो आलिया तुद आपे कोई उठालिया हुक्मी पांडे साजिया तू आपे पन सवार जियो जिन सतगुर सो चितलाया तिन हुक्म तिन तिनी दूजा पहुँ चुकाया निर्मल जोत तिन प्राणी है ओई जल्ले जन्म सवार जियो तेरिया सदा सदा चंगियाईया मैं रात देहे बड़े आईया मंगिया दान देवना नानक सच समाल जियो श्री राग महला पंजवा पै पाए मनाई सोए जियो सतगुरु पुरख मलाया तिस जेवड़ अवरणा कोए जियो रहाओ गुसाई मिहंडा इठड़ा अम अबै थाप मुठड़ा पैन पाई सब सजना तुद जेहा नाही कोए जियो तेरे हुक्मे सावन आया मैं सतका हल जो आया नौ पीजन लगा आसकार हर बोहिल कसम जमाए जियो हर गुरमिल एक पछाणदा तु काकल चितना जानदा हर एक ते कारे लायोन ज्यो भावे तिवें नवाहे जियो तुसी उग हो पुंच हो पाई हो गुर दिबान कवाई पहनाइयो हौ हुआ महर पिंड दावन आंदे पंज सरीक जियो हो आया समेत हंडिया ਪੰਜ ਕਿਸਾਨ ਮਜੀਰੇ ਮਹਿੰਡਿਆ ਕੰਨ ਕੋਈ ਅੱਟ ਕੱਢ ਨਾ ਹੰਗਈ ਨਾਨਕ ਮੁੱਠਾ ਗਰਾਜ ਜੀਓ ਹਵਾਰੀ ਘੁੰਮਾਂ ਜਾਵਦਾ ਇੱਕ ਸ਼ਾਹ ਧਿਆਂਦਾ ਉੱਜੜ ਥਿਉ ਵਸਾਇਓ ਹੋ ਤੁਦ ਵਿੱਟੋਂ ਕੁਰਬਾਨ ਜੀਓ ਹਰ ਇੱਠੇ ਨਿੱਤਿਆ ਆਈਂਦਾ ਮਨ ਚਿੰਦੀ ਸੋ ਫਲ ਪਾਈਂਦਾ ਸਭੇ ਕਾਜ ਸਵਾਰਿਅਨ ਲਾਹੀਅਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੂ ਧੰਦੜਾ ਗੁਸਾਈ ਸੀ ਵੀ ਸੱਚੜਾ ਨੌ ਨਿਤ ਨਾਮ ਨਿਦਾਨ ਹਰ ਮੈਂ ਪੱਲੇ ਬੱਦਾ ਸ਼ਿਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗ੍ਰੰਥ ਸ਼ਬਦ ਵਸਾਇਆ ਸਤਿਗੁਰ ਪੁਰਖ ਬਕਾਲਿਆ ਮਸਤਕ ਧਰ ਕੇ ਹੱਥ ਜੀਓ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾ ਪਿੰਦਾ ਭਾਲਕੇ ਪੈਰ ਧੂਆ ਪੱਖਾ ਫੇਰਦਾ ਤਿਸ ਨਿਵ ਨਿਵ ਲਾਗਾ ਨਿਮ ਨਿਮ ਲੱਗਾ ਪਾਈ ਜੀਓ ਸੁਣ ਗੱਲਾਂ ਗੁਰ ਪੈ ਆਇਆ ਨਾਮ ਦਾ ਨਿਸ਼ਨਾਨ ਦੜਾਇਆ ਸਭ ਮੁਕਤ ਹੋਇਆ ਸੰਸਾਰ ਅੜਾ ਨਾਨਕ ਸੱਚੀ ਬੇੜੀ ਚਾੜ ਜੀਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਠੋਕ ਵਜਾਏ ਸਭ ਡਿੱਠੀਆਂ ਤੂੰ ਤੁਸ ਆਪੇ ਲਯਨ ਛਡਾਈ ਜੀਓ ਹੋਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰਜਾਣ ਦਾ ਸਭ ਸੁਖਾਲੀ ਪੁੱਠੀਆਂ ਇਹ ਹੋਆ ਹਲੇ ਮੀਰਾ ਜੀਓ ਚਿਮ ਚਿਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁਮਾਨ ਕੀਆ ਤੁਦੇ ਉਪਰੈ ਤੁਦੇ ਆਪੈ ਪਾਇਐ ਥਾਈ ਜੀਓ ਤੇਰਿਆਂ ਭਗਤਾਂ ਸਦ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਦੇਵ ਦਰਸ ਸੁਖਦਾਤਿਆ ਮੈਂ ਗਲ ਵਿੱਚ ਲੇਹੋ ਮਲਾਈ ਜੀਓ ਤੁਦ ਜੇ ਵੜੇ ਵਰਣਾ ਪਾਲਿਆ ਤੂੰ ਦੀਪ ਲੋ ਪੈ ਲਿਆ ਤੂੰ ਥਾਨ ਤਨੰਤਰ ਰਵ ਰਿਹਾ ਨਾਨਕ ਭਗਤਾਂ ਸੱਚ ਆਧਾਰ ਜੀਓ ਹੋ ਗੁਸਾਈ ਦਾ ਪਹਿਲ ਬਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਸਭ ਸਿੰਜ ਹੋਈ ਇਕੱਠੀਆਂ ਦੇ ਬੈਠਾ ਵੇਖੇ ਆਪ ਜੀਓ ਵੱਤ ਵਜਨ ਟਮਕ ਪੇਰੀਆਂ ਭੇਰੀਆਂ ਮਨ ਲੱਥੇ ਲੈਂਦੇ ਫੇਰੀਆਂ ਹੱਤੇ ਪੰਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰਜਾ ਸਨਵਾਟ ਵਟਾ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਦਿਸੇ ਹਾਜ਼ਰ ਜਾਹਰਾ ਸੁਣ ਸੁਣ ਤੁਜੇ ਧਿਆਈ ਦੀ ਤੇਰੇ ਭਗਤ ਰਤੇ ਗੁਣਤਾਸ ਜੀਓ ਮੈਂ ਜੁਗ ਜੁਗ ਦੇ ਸੇਵੜੀ ਗੁਰ ਕੱਟੀ ਹਿੰਡੀ ਜੇਵੜੀ ਹੋਂ ਬਾਹੜ ਸਿੰਜਣਾ ਨੱਚਊ ਨਾਨਕ ਅਵਸਰ ਲੱਦਾ ਪਾਲ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਕਰ ਪਹਿਲਾ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਕਰ ਪਾਸ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸਿੱਤੀ ਅਰਦਾਸ ਖਸਮ ਸਿੱਤੀ ਅਰਦਾਸ ਵਖਾਣੈ ਉਰਦ ਧਿਆਨ ਨਿਵਲਾ ਗਾ ਨਾ ਮਰਜਾਦ ਆਇਆ ਕਲ ਪੀਤਰ ਬਹੁੜ ਜਾਸੀ ਨਾਗਾ ਜੈਸੀ ਕਲਮ ਉੜੀ ਹੈ ਮਸਤਕ ਤੈਸੀ ਜੀਅੜੇ ਪਾਸ ਕਾਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਕਰ ਪਾਸ ਦੂਜੇ ਪੈਰੇ ਰਹਿਣ ਕੇ ਬਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਬਣਜਾਰਿਆ ਮਿੱਤਰਾ ਜਿਉਂ ਜਸੂਦਾ ਕਰ ਕਾਨ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹਿ ਸੁਤ ਮੇਰਾ ਚੇਤ ਅਚੇਤ ਮੂਲ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨਰਾ ਰਚਿਆ ਤਿਸੇ ਨਾ ਜਾਣੇ ਮਨ ਪੀਤਰ ਤਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਗਿਆਨ ਧਿਆਨ ਕਹੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਧਿਆਨ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਤਨ ਜੋਬਣ ਸਿਉ ਚਿੱਤ ਹਰ ਕਾ ਨਾਮ ਨਾ ਚੇਤੀ ਬਣ ਜਾ ਰਿਹਾ ਮਿੱਤਰਾ ਬੱਧਾ ਛੁੱਟੇ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਕਲ ਪਿਆ ਸੰਗ ਮਾਇਆ ਧਨ ਸੂਰਤਾ ਜੋਬਨ ਮਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨ ਕੀਤੋ ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜੇ ਪੈਰੇ ਪ੍ਰਾਣੀ ਤਨ ਸਿਉ ਤਨ ਜੋਬਣ ਸਿਉ ਚਿੱਤ ਚੌਥੇ ਪੈਰੇ ਰਹਿਣ ਕੇ ਬਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਚੱਕੜ ਚਲਾਇਆ ਬਣਜਾਰਾ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲੇ ਹੋ ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਖਾਲ ਦੋ ਅਲੇ ਕਿਨਮੈ ਪਏ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੀ ਨਾ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਕੇ ਲਾਈਐ ਬਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤ ਹੀਤ ਮਾਤ ਪਿਤਾ ਸੁਤ ਨੇਹ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਰਤ ਕਮਾਇਆ ਕਰਨੀ ਕਾਰ ਕਮਾਈ ਰਾਮ ਨਾਮ ਬਿਨ ਮੁਕਤ ਨ ਹੋਈ ਬੂਢੇ ਦੂਜੇ ਹੇਤ

ਹਰ ਚੀਤ ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ, ਪਰ ਜੁਬਨ ਮੈਂ ਮਤ ਐਨਸ ਕਾਮ ਵਿਆਪਿਆ ਬਣ ਜਾ ਰਿਹਾ ਮਿੱਤਰ, ਅੰਦਲੇ ਨਾਮ ਨਾ ਚਿੱਤ ਰਾਮ ਨਾਮ ਘੱਟ ਅੰਤਰ ਨਾਹੀ, ਹੋਰ ਜਾਣੇ ਰਸਕਸ ਮਿੱਠਾ ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਮਰੋਗੇ ਝੂਠੈ ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨੀ ਪੂਜਾ ਨਾਨਕ ਭਾਈ ਭਗਤ ਨਿਸਤਾਰਾ, ਦੁਬਧਾ ਵਿਆਪੇ ਦੂਜਾ ਤੀਜੇ ਪੈਰੇ ਜਨਕ ਵਿਚਾਰੇ ਮਿੱਤਰਾ, ਸਰ ਸਰ ਹੱਸ ਉਲੱਥੜੇ ਆਏ ਜੋਬਨ ਕੱਟੇ ਜਰੂਆ ਜਿਣੇ, ਬਣ ਜਾ ਰਿਹਾ ਮਿੱਤਰਾ ਆਪ ਕੱਟੈ ਤਿੰਨ ਦਿਨ ਜਾਏ, ਅੰਤ ਕਾਲ ਪਛਤਾਸੀ ਅੰਦਲੈ ਜਾਂਜਮ ਚੱਕੜ ਚਲਾਇਆ, ਜਾ ਜਮ ਪਕੜ ਚਲਾਇਆ ਸਭ ਕਿਸੇ ਆਪਣਾ ਕਰ ਕਰ ਰੱਖਿਆ, ਕਿਨ ਮੈਂ ਪਿਆ ਪਰਾਇਆ ਬੁੱਧ ਵਿਸਰ ਜੀ ਕਈ ਸਿਆਣਪ ਕਰ ਅਵਗੁਣ ਪਛਤਾਏ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਪ੍ਰਭ ਚੇਤੋ ਲਿਵਲਾਏ, ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ, ਬਿਰਤ ਪਿਆ ਤਨ ਖੀਣ ਅੱਖੀ ਅੰਦਰਾਂ ਦਿਸਈ ਬਣ ਜਾ ਰਿਹਾ ਮਿੱਤਰਾ, ਕੰਨੀ ਸੁਣੈ ਨਾ ਵੈਣ ਅੱਖੀ ਅੰਧ ਜੀਵ ਰਸ ਨਾਹੀ, ਰਹੇ ਪਰਾ ਕੋਕਾ ਤਾਣਾ ਗੁਣ ਅੰਤਰ ਨਾਹੀ, ਕਿਉਂ ਸੁਖ ਪਾਵੇ ਮਨਮੁਖ ਆਵਣ ਜਾਣਾ, ਖੜ ਪੱਕੀ ਕੂੜ ਭਜੈ ਬਿਨਸ ਆਏ ਚੱਲੇ ਕਿਆ ਮਾਣ, ਕਹੋ ਨਾਨਕ ਪ੍ਰਾਣੀ ਚੌਥੀ ਪਹਿਰੇ ਗੁਰਮੁਖ ਸ਼ਬਦ ਪਛਾਣ, ਉੜਕ ਆਇਆ ਤਿਨ ਸਾਹਿਆ ਬਣਜਾਰਾ ਮਿੱਤਰਾ, ਜਰਜਰਵਾਣ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ, ਬਣਜਾਰਿਆ ਮਿੱਤਰਾ ਅਵਗਣ ਖੜ ਸਨਬੰਨ, ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ, ਕਾਲ ਜਾਲ ਜਮ ਜੋਹੀ ਨਾ ਸਾਕੇ ਭਾਈ ਭਗਤ ਪੈ ਤਰਨਾ, ਪਤ ਸੇਤੀ ਜਾਵੇ ਸਹਿਜ ਸੰਭਾਵੇ ਸਗਲੇ ਦੁੱਖ ਮਿਟਾਵੇ, ਕਾਉ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੇ, ਸ੍ਰੀ ਰਾਗ ਮਹੱਲਾ ਚੌਥਾ। ਪਹਿਲੇ ਪਹਿਰੇ ਰਹਿਣ ਕੇ ਵਣਜਾਰ ਆ ਮਿੱਤਰਾ, ਹਰ ਪਾਇਆ ਉਧਰ ਮਝਾਰ ਹਰ ਤਿਆਵੇ ਹਰ ਉੱਚਰੇ ਵਣਜਾਰ ਆ ਮਿੱਤਰਾ, ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਅਰਾਧੈ ਵਿੱਚ ਅਗਨੀ ਹਰ ਜਪ ਜੀਵਿਆ, ਬਾਹੁੜ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ, ਜਿਸ ਕੀ ਵਸਤ ਚੇਤੋ ਪ੍ਰਾਣੀ ਕਰ ਹਿਰਦੈ ਗੁਰ ਵਿਚਾਰ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਐ ਕਿਰਪਾ ਧਾਰ, ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ।

ਮਾਤ ਪਿਤਾ ਸਦਾ ਗੱਲ ਸੇਤੀ ਮਨ ਜਾਣੇ ਖੱਟ ਖਵਾਏ ਜੋ ਦੀਵੈ ਕਿਸੇ ਨਾ ਜਾਣੇ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਤਿਹਾਵੈ ਮਨ ਲਿਵਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਇਸ ਕਾਲ ਨ ਕਬੂ ਖਾਏ ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਮਨ ਲੱਗਾ ਆਲ ਜੰਜਾਲ ਤਨ ਚਿੱਤ ਵੈ ਤਨ ਸੰਚ ਵੈ ਮਨ ਜਾ ਰਿਹਾ ਮਿੱਤਰਾ ਹਰਨਾਮਾ ਹਰਨਾਮ ਸੰਭਾਲ ਹਰਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹਨ ਹੋਵੇ ਅੰਤ ਸਖਾਈ ਇਹ ਤਨ ਸੰਪੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਨਿਹਰ ਨਾਲ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹਰ ਚੱਲਣ ਮੈਲ ਵੇਲਾ ਆਂਦੀ ਕਰ ਸੇਵੋ ਪੂਰਾ ਸਤਿਗੁਰ ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਂਦੀ ਹਰ ਸੇਵੋ ਕਿਨ ਕਿਨ ਟਿਲ ਮੂਲ ਨਾ ਕਰਿਓ ਜਿਤ ਅਸਤਰ ਜੁਗ ਜੁਗ ਹੋਵੈ ਹੋਵੋ ਹਰ ਸੇਤੀ ਸਦਮਾਨ ਉਰਲੀਆ ਜਨਮ ਮਰਨ ਦੁੱਖ ਹੋਵੋ ਗੁਰ ਸਤਿਗੁਰ ਸਵਾਮੀ ਪੀਂਹ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਸਫਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਰ ਪਾਈਤਾ ਉਦਰੇ ਮਾਹੇ ਦਸੀ ਮਾਸੀ ਮਾਨਸਕੀਆ ਬਣ ਜਾ ਰਿਹਾ ਮਿੱਤਰਾ ਕਰ ਮੌਲਤ ਕਰਮ ਕੁਮਾਹੇ ਮੌਲਤ ਕਰ ਦੀਨੀ ਕਰਮ ਕੁਮਾਣੇ ਜੈਸਾ ਲਿਖ ਤੁਰ ਪਾਇਆ ਮਾਤ ਪਿਤਾ ਭਾਈ ਸੁਤ ਬਨਤਾ ਤਿੰਨ ਪੀਤਰ ਪ੍ਰਭੂ ਸੋਨ ਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤੇ ਬਸ ਕਿਸ਼ਨਾ ਹੈ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਤਰ ਪਾਈਤਾ ਉਦਰੇ ਮਾਹੇ ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੇ ਪਿੰਜਾਰੇ ਮਿੱਤਰਾ ਮਨ ਮਤਾ ਅਹਮੀ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਬੂ ਨੂੰ ਸੇਵਿਆ ਸਿਰ ਡਾਢੇ ਸਿਰ ਠਾਂਡੇ ਜਮਜੰਦਾਰਾ ਧਰਮ ਰਾਏ ਜਾਂ ਪਕਰਸ ਬਵਰੈ ਤਬ ਕਿਆਰ ਬਾਪ ਕਰੇ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋਬਨ ਲਹਿਰੀ ਦੇ ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਿਖ ਸੰਚੇ ਅੰਧ ਅਗਿਆਨ ਪੁੱਤਰ ਕਲੱਤਰ ਮੋਹ ਲਪਟਿਆ ਬਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲਵਾਨ ਅੰਤਰ ਲਹਿਰ ਲਵਾਨ ਪ੍ਰਾਣੀ ਸੁਪ੍ਰਭ ਚਿਤ ਨ ਆਵੈ ਸਾਧ ਸੰਗਤ ਸਿਉ ਸੰਗ ਨ ਕੀਆ ਬਹੁ ਜੋਨੀ ਦੁਖ ਪਾਵੈ ਸਿਰਜਨ ਹਾਰ ਵਿਸਾਰਿਆ ਸਵਾਮੀ ਇੱਕ ਨਿਮਖ ਨਾ ਲਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਵਿਖ ਸੰਚੇ ਅੰਧ ਅਗਿਆਨ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ ਤੇਰਾ ਦਰਗਾਹ ਬਹਿਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਇਹ ਮੂੰਹ ਮਾਇਆ ਤੇਰੇ ਸੰਗ ਨਾ ਚੱਲੈ ਝੂਠੀ ਪ੍ਰੀਤ ਲਗਾਈ ਸਗਲੀ।

ਦਰਬਾਰੇ ਮਨ ਮੁਕਤ ਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਇਆਨੀ ਪੇੜੀ ਕਿਉਂ ਕਰ ਹਰ ਦਰਸ਼ਨ ਪਿੱਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਹੁ ਰੜੇ ਕੰਮ ਸਿੱਖੈ ਸਹੁ ਰੜੇ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਈ ਸਹੀਆ ਵਿੱਚ ਫਿਰੇ ਸੁਹੇਲੀ ਹਰ ਦਰਗਾਹ ਬਾਲ ਉਡਾਏ ਲੇਖਾ ਧਰਮ ਰਾਏ ਕੀ ਬਾਕੀ ਜਮ ਹਰ ਹਰ ਨਾਮ ਕਿਰਖੈ ਮੁਨ ਇਆਨੀ ਪੀਏੜੇ ਗੁਰਮੁਖ ਹਰ ਦਰਸ਼ਨ ਦੇਖੈ ਵੀ ਆਹੋ ਹੁਆ ਮੇਰੇ ਬਾਬਲਾ ਗੁਰਮੁਖੇ ਹਰ ਪਾ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹਮੈ ਰੋਗ ਗਿਆ ਦੁਖ ਲਾਥਾ ਅਪ ਆਪ ਆਪੇ ਗੁਰਮਤ ਖਾਦਾ ਅਕਾਲ ਮੂਰਤ ਵਰ ਪਾਇਆ ਬਨਾਸੀ ਨਾ ਕਦੇ ਮਰੇ ਨਾ ਜਾਇਆ ਵੀ ਆਹੋ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੁਲਾ ਹਰ ਜਨ ਮਿਲ ਜੰਜ ਸੁਹੰਦੀ ਪੇ ਵਕੜੇ ਹਰ ਜਪ ਸੁਹੇਲੀ ਵਿੱਚ ਸੋਹਰੜੇ ਖਰੀ ਸੁਹੰਦੀ ਸੋਹਰੜੇ ਵਿੱਚ ਖਰੀ ਸੁਹੰਦੀ ਜਿਨ ਪੇ ਵਕੜੇ ਨਾਲ ਸੁਮਾਲਿਆ ਸਭ ਸਫਲੋ ਜਨਮ ਤਿਨਾ ਦਾ ਗੁਰਮੁਖ ਮਨ ਜਿਨ ਪਾਸਾ ਢਾਲਿਆ ਹਰ ਸੰਤਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜੰਝ ਸੁਹੰਦੀ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡ ਵਰ ਪੰਡ ਹਰ ਸੋਭਾ ਹੋਈ ਇਹ ਦਾਨ ਨਰ ਲਾਇਆ ਹਰ ਮਨਮੁਖ ਦਾਜ ਜੇ ਰੱਖ ਦਿਖਾਲੈ ਸੋ ਕੂੜ ਹੰਕਾਰ ਕੱਚ ਪਾਜੋ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧਨ ਵੇਲ ਬਦੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਤੇ ਆਇਆ ਹਰ ਪੁਰਖ ਨ ਕਬਹੀ ਬਿਨਸੇ ਜਾਵੈ ਨਿਤ ਦੇਵੇ ਚੜੇ ਸਵਾਇਆ ਨਾਨਕ ਸੰਤ ਸੰਤ ਹਰ ਇੱਕ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲ ਤਨ ਵੇਲ ਵਦੰਦੀ ਸ਼੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੋ ਮਿੱਤਰਾ ਗੋਬਿੰਦ ਨਾਮ ਸੰਭਾਲੈ ਮਨ ਪਿਆਰਿਆ ਜੀ ਮਿੱਤਰਾ ਹਰਨ ਬਹਿ ਤੇਰੇ ਨਾਲੈ ਸੰਗ ਸਹਾਈ ਹਰ ਨਾਮ ਤਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੈ ਸਹੀ ਫਲ ਪਾਵੇ ਚਰਨ ਕਮਲ ਚਿਤਲਾਏ ਜਲ ਥਲ ਪੂਰ ਰਿਹਾ ਬਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਪ੍ਰਮ ਜਲੈ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜਿਉ ਮਿੱਤਰਾ ਬਿਕਸਾਗਰ ਸੰਸਾਰੇ ਚਰਨ ਕਮਲ ਕਰ ਬੋਧ ਕਰਤੇ ਸਹਿਸਾ ਦੁੱਖ ਨਾ ਵਿਆਪੇ ਗੁਰਪੂਰਾ ਭੇਟੇ ਵਡਭਾਗੀ ਆਠ ਪੈਰ ਪ੍ਰਭ ਜਾਪੇ ਆ ਜੁਗਾਤੀ ਸੇਵਕ ਸਵਾਮੀ ਭਗਤਾਂ ਨਾਮੇ ਉਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜਿਉ ਮਿੱਤਰਾ ਹਰ ਲੱਦੇ ਖੇਪ ਸਪਲੇ ਸਵਲੀ ਮਨ ਪਿਆਰਿਆ ਜਿਉ ਮਿੱਤਰਾ ਹਰ ਦਰ ਨਿਸ਼ਚਲ ਮਲੀ ਹਰ ਦਰ ਸੀ ਵਹਿਲ ਕਪੇ ਵੀ ਨਿਸ਼ਚਲ ਆਸਨ ਪਾਇਆ ਤੈ ਜਨਮਣਾ ਮਰਣਾ ਮਨ ਜਾਣਾ ਸੰਸਾ ਦੁਖ ਮਿਟਾ ਚਿਤ੍ਰਗੁਪਤ ਕਾ ਕਾਗਦ ਫਾਰਿਆ ਜਮ ਦੂਤਾ ਕਸ਼ੂਨਾ ਚਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਕੀਪ ਸਵਲੀ ਮਨ ਪਿਆਰਿਆ ਜਿਉ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜਿਉ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਸਿਮਰ ਸਵਾਮੀ ਸੁਖੈ ਗਾਮੀ ਇਚ ਸਗਲੀ ਪੁੰਨੀਆ ਪੂਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੈ ਚਿਰੀ ਵਿਛੁਨਿਆ ਅੰਤਰ ਬਾਹਰ ਸਰਬਤਰ ਵਇਆ ਮਨ ਉਪਜਿਆ ਵਿਸਾਸੋ ਨਾਨਕ ਸਿੱਖ ਤੇ ਮਨ ਪ੍ਰੀਤਮ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੋ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੋ ਮਿੱਤਰਾ ਹਰ ਜਲ ਮਿਲ ਜੀਵੇ ਮਿੰਦਾ ਹਰ ਪੀ ਅਕਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਗੁੱਠੈ ਸ੍ਰੀ ਧਰ ਪਾਏ ਮੰਗਲ ਗਾਏ ਇੱਛ ਪੁਨੀ ਸਤਿਗੁਰ ਤੁਠੈ ਲੜ ਲੀਨੇ ਲਾਏ ਨੌ ਨਿਤ ਪਾਏ ਨਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਹੀ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡੱਕਣਾ ਹੱਥ ਮਜਾਹੂ ਮਾਂ ਪਿਰੀ ਪੱਸੇ ਕੋ ਦੀਦਾਰ ਸੰਤ ਸਰਣਾਈ

ਸ਼ੰਤ ਚਰਨ ਕਮਲ ਸੁਨ ਪ੍ਰੀਤ ਰੀਤ ਸੰਤਨ ਮਨ ਆਵੇ ਸੰਤਨ ਮਨ ਆਵੈ ਜੀਓ ਦੁਤੀਆ ਪਉ ਬਪ੍ਰੀਤ ਅਨੀਤ ਦਾਸਾ ਨਹੀਂ ਪਾਵੇ ਜੀਓ ਦਾਸਾ ਨਹੀਂ ਪਾਵੇ ਬਿਨ ਦਰਸਾਵੇ ਇੱਕ ਖਿਨ ਤੀਰਜ ਕਿਉਂ ਕਰੈ ਨਾਮ ਬਿਹੂਨਾ ਤਨ ਮਨਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੈ ਸਵਾਮੀ ਤਾਰ ਗੁਰੂ ਮਨ ਤਨ ਅੰਕ ਸਮਾਵੇ ਡੱਕਣਾ ਸੋ ਹੰਦੜੋ ਹਬ ਠਾਹੇ ਕੋਈ ਨਾ ਦਿਸੈ ਡੂਜੜੋ ਖੁਲੜੇ ਕਪਾਟ ਨਾਨਕ ਸਤਿਗੁਰ ਪੇਟ ਤੇ ਸੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਏ ਜੀਓ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉਂ ਮਨੋ ਵਿਸਾਰੀਏ ਜੀਓ ਕਿਉਂ ਮਨੋ ਵਿਸਾਰੀਏ ਨਿਮਕ ਨੀ ਟਾਰੀਐ ਗੁਣਵੰਤ ਪ੍ਰਾਣ ਹਮਾਰੇ ਮਨ ਬਾਸ਼ਤ ਫਲ ਦੇਤ ਹੈ ਸਵਾਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਤੇ ਸਰਬ ਕੈ ਸਾਥ ਹੈ ਜਪ ਜੂਐ ਜਨਮ ਨਾ ਹਾਰੀਐ ਨਾਨਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਪਵ ਜਲ ਤਾਰੀਐ ਡੱਖਣਾ ਧੂੜੀ ਮੱਜਣ ਸਾਧ ਖੈ ਸਾਈ ਧੀਏ ਕਿਰਪਾਲ ਲੱਦੈ ਹੱਬੈ ਥੋਕੜੈ ਨਾਨਕ ਹਰ ਤਨ ਮਾਲ ਸ਼ੰਤ ਸੁੰਦਰ ਸਵਾਮੀ ਤਾਮ ਭਗਤੈ ਬਿਸਰਾਬ ਆਸਾ ਲਗ ਜੀਵ ਤੇ ਜੀਉ ਮਨ ਤਨੈ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੈ ਜੀਉ ਹਰ ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਥੀਵ ਤੇ ਵਿਖੇ ਬਨ ਫੀਕਿਆ ਬਿਨੇ ਵਿਖੇ ਬਨ ਫੀਕਾ ਜਾਣਿਆ ਪਹਿ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਹ ਸੰਗਤ ਮੰਨਿਆ ਸਰਬ ਸੋ ਸੁਖ ਆਨੰਦ ਕਨ ਪਿਆਰੇ ਹਰ ਤਨ ਮਨ ਤਰ ਮਨ ਅੰਤ ਸੀਵਤ ਹੈ ਇੱਕ ਤਲ ਨਹੀਂ ਵਿਸਰੈ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵ ਤੇ ਡੱਖਣਾ ਜੋ ਤੋਂ ਕੀਨੇ ਆਪਣੇ ਤਿੰਨ ਕਿਉਂ ਮਿਲਿਓ ਇਹ ਆਪੇ ਹੀ ਆਪ ਉਹੀਓ ਜਸ ਨਾਨਕ ਆਪ ਸੁਣਿਓ ਇਹ ਸ਼ੰਤ ਪ੍ਰੇਮ ਟਗੌਰੀ ਭਾਈ ਰਿਜਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੁਖ ਸਭ ਜੋ ਹੋਇਆ ਭਗਤ ਲਖਣ ਕਰ ਵਸ ਪਏ ਮਨ ਸਰਬ ਉਠੈ ਮਨ ਸਰਬ ਸੁਖ ਉਠੈ ਗੋਬਿੰਦ ਤੁਠੈ ਜਨਮ ਮਰਨ ਸਭ ਮਿਟ ਗਏ ਸਖੀ ਮੰਗਲੋ ਗਾਇਆ ਇੱਛ ਪੁਜਾਇਆ ਬੌੜ ਨਾ ਮਾਇਆ ਹੋਹਿਆ ਕਰ ਗਿਆ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰਣੀ ਪੋਹਿਆ ਡੱਕਰਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰਿਆ ਜੀਓ ਜਿਨ ਕਉ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗੈ ਲੀਨੈ ਹਰ ਜਸੋ ਦੀਨੈ ਜੋੜ ਨ ਪਾ ਧਾਵੈ ਨਹਿ ਮਰੀ ਸਤ ਗੁਰਦਿਆਲ ਕਿਰਪਾਲ ਪੇਟਤ ਹਰ ਕਾ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨ ਜਾਏ ਅਕਥ ਸੁਵਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਉ ਹਰ ਜੀ ਸਭੇ ਪ੍ਰਤਪਾਲਦਾ ਕਟ ਕਟ ਰਮਈਆ ਸੋਏ ਸੋ ਹਰ ਸਦਾ ਤੇ ਆਈਐ ਤਿਸ ਬਿਨ ਅਵਰਣ ਕੋਏ ਜੋ ਮੋਹ ਮਾਇਆ ਚਿਤ ਲਾਏ ਦੇ ਸੇ ਸੋਢ ਚਲੇ ਦੁਖ ਰੋਏ ਜਨ ਨਾਨਕ ਨਾਮ ਤੇ ਆਇਆ ਹਰ ਅੰਤ ਸਿਖਾਈ ਹੋਏ ਮੈਂ ਹਰ ਬਿਨ ਅਵਰਣ ਕੋਏ ਹਰ ਗੁਰਸਰਣ ਆਈ ਪਾਈਐ ਬਣ ਜਾ ਰਿਹਾ ਮਿੱਤਰਾ ਵਡ ਭਾਗ ਪ੍ਰਾਪਤ ਹੋਏ ਰਹਾਓ ਸੰਤ ਜਨਾ ਬਿਣ ਪਾਈਆ ਹਰ ਕਿਨੇ ਨਾ ਪਾਇਆ ਨਾਉ ਵਿੱਚ ਹਉਮੈ ਕਰਮ ਕਮਾਵਦੇ ਜੋ ਵੈਸਿਓ ਉਤਨ ਨਾਉ ਪਿਤਾ ਜਾਤਾਂ ਹੋਈਐ ਗੁਰਤੱਠਾ ਕਰੇ ਪਸਾਓ ਵਡ ਭਾਗੀ ਗੁਰ ਪਾਇਆ ਹਰ ਐਨਸ ਲੱਗਾ ਭਾਉ ਜਨ ਨਾਨਕ ਪ੍ਰਮ ਪਛਾਣੇ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰਪੂਰੇ ਨਾਮ ਦੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋਬਣ ਸਾਸ ਹੈ ਤਬ ਲਗ ਨਾਮ ਤੇ ਆਹੀ ਚਲਦਿਆਂ ਨਾਲ ਹਰ ਚਲਸੀ ਹਰਨ ਤੇ ਲੈ ਛਡਾਏ
ਹਉ ਬਲਹਾਰੀ ਤਿਨਕਾ ਜਿਨ ਹਰ ਮਨ ਬੁੱਠਾ ਆਏ, ਜਿਨੀ ਹਰ ਹਰ ਨਾਮ ਨਾ ਸੁਚੇਤੇ ਹੋ ਸੇ ਅੰਤ ਕਹਿ ਪਿਛਤਾਏ। ਤੁਰਮਸਤ ਕਰ ਪ੍ਰਭ ਲਿਖਿਆ ਜਨ ਨਾਨਕ ਨਾਮ ਤੇ ਆਏ, ਮਨ ਹਰ ਹਰ ਪ੍ਰੀਤ ਲਗਾਏ, ਵਡਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲਗਾਏ ਰਹਾਉ। ਹਰੇ ਆਪੇ ਆਪ ਉਪਾਏ ਦਾ, ਹਰੇ ਆਪੇ ਦੇ ਵੇਲੇ, ਹਰੇ ਆਪੇ ਪਰਮ ਬੁਲਾਈ ਦਾ, ਹਰੇ ਆਪੇ ਹਿੰਮਤ ਦੇ, ਗੁਰਮੁਖਾ ਮਨ ਪ੍ਰਗਾਸ ਹੈ ਸਹਿ ਬਿਰ ਲੈ ਕੇ, ਕੀ ਹਾਂ ਬਲਹਾਰੀ ਤਿੰਨ ਕੋ ਜਿਨ ਹਰ ਪਾਇਆ ਗੁਰਮਤੇ, ਡਨ ਨਾਨਕ ਪ੍ਰਗਾਸਿਆ ਮਨ ਹਰ ਹਰ ਬੁੱਟਣਾ ਹੀ, ਮਨ ਹਰ ਹਰ ਜਪਨ ਕਰੇ, ਹਰ ਗੁਰਸਰਣਾਈ ਭਜ ਪਉ ਜਿੰਦੂ ਸਭ ਕਿਲ ਵਕ ਤੁਕ ਪਰ ਹਰੇ, ਰਹਾਉ ਘਟ ਘਟਨ ਮਈਆ ਮਨ ਵਸੈ, ਕੋ ਪਾਈਏ ਕਿਤ ਭਤ, ਗੁਰਪੂਰਾ ਸਤਗੁਰ ਪੇਟੀ ਹਰ ਆਏ ਵਸੇ ਮਨ ਚਿੱਤ, ਮੈਂ ਤਰ ਨਾਮ ਆਧਾਰ ਹੈ ਨਾਮੇ ਤੇ ਗਤ ਪਤ ਗਤ ਮਿਤ ਗਤ ਮਤ, ਇਹ ਮੈਂ ਹਰ ਹਰ ਨਾਮ ਵਸਾਉ ਹੈ ਹਰ ਨਾਮੇ ਹੀ ਜਤ ਪਤ, ਨਣ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤ, ਹਰ ਤਿਆਵੋ ਹਰ ਪ੍ਰਭ ਸਤ, ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤ

ਹਰ ਨਾਮ ਪ੍ਰਗਾਸ ਧੰਨ ਧਨ ਮਨ ਵਪਾਰੀ ਆ ਜਨਵੱਖੜ ਜਨਵੱਖਰ ਲਦਿਆੜਾ ਹਰ ਰਾਸ ਗੁਰਮੁਖਾਂ ਧਰਮ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਰ ਗੁਰਦਨ ਪਾਇਆ ਜਨ ਜਿੰਨਾ ਆਪ ਤੁਠਾ ਗੁਣਤਾਸ ਹਰ ਧਿਆਵੂ ਸਾਸ ਗੁਰਾਸ ਮਨ ਪ੍ਰੀਤ ਲਗੀਤ ਨ ਗੁਰਮੁਖਾਂ ਹਰ ਨਾਮ ਜਿਨਾ ਰਹਿ ਰਾਸ ਰਹਾਓ।

ਦੂਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹਵਾ ਸੱਚੀ ਮਨ ਸੱਚਾ ਸੱਚਾ ਸ੍ਰੀ ਅਕਾਰ ਨਾਨਕ ਸੱਚੀ ਸਤਿਗੁਰ ਸੇਵੇ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਵਿਰਹਾ ਸਪਤਾਤ ਹੈ ਸਭ ਲਗ ਸਹਿ ਪ੍ਰੀਤ ਸਹਿਬ ਜਬ ਲਗ ਸਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਹਿਆ ਵੇਖਣ ਸੁਣ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨ ਉਪਜੇ ਅੰਧਾ ਕਿਆ ਕਰੇ ਨਾਨਕ ਜਨਨੀ ਕੀ ਲਿਤਿਆ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਾਰ ਹਰ ਇੱਕ ਸੇ ਦਾ ਹੈ ਅਮਰ ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਾਰ ਹਰ ਤਿਸ ਬਿਨ ਕੋਈ ਨਾ ਹੈ ਡਰ ਭਰਮ ਪਉ ਦੂਰ ਕਰ ਹਰ ਤਿਸ ਨਉ ਸਲਾਹੇ ਜੇ ਤੁਧ ਰੱਖੇ ਬਾਹਰ ਘਰ ਹਰ ਤਿਸ ਨੂੰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਭਉ ਬਿਖਮ ਤਾਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਦਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਈਸਾ ਥਾਹੂ ਨਾਹੀ ਖਾਇਕਾ ਪੌੜੀ

ਜਿਨ ਸੱਚ ਅੰਮ੍ਰਿਤ ਪੀਵੈ ਓਏ ਆਪ ਛੁੱਟੇ ਪਰਵਾਰ ਸਿਉਂ ਤਿਨ ਪਿੱਛੇ ਸਭ ਜਗਤ ਛੁੜੀਵੈ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ

ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹੋ ਲਿਵਲਾਈ। ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੇਤ ਜੋ

ਬਾਹਰ ਚਟਵੀਆ ਰੀਸਾ ਕਰੇ ਤਿਨਾੜੀਆ ਜੋ ਸੇਵੇ ਦਰ ਖੜੀਆ ਨਾਲ ਕਸਮੇ ਰਤੀਆ ਮਾਣ ਹੈ ਸੁਖਰ ਲਿਆ ਹੁੰਦੈ ਤਾਨ ਤਾਣੀਆਂ ਰਹੇ ਨਿਮਾਨੀਆ ਨਾਨਕ ਜਨਮ ਸਕਾਰ ਥਾ ਜੇ ਤਿਨਕੇ ਸੰਗ ਮਿਲਾ ਪੌੜੀ

0: ਆਸ ਜਿਸ ਤੂੰ ਦੇ ਤਿਸ ਸਭ ਕੁਛ ਮਿਲੈ ਇੱਕ ਨਾ ਦੂਰ ਹੈ ਪਾਸ ਤੁਦ ਬਾਜੋ ਥਾਓ ਕੋ ਨਹੀਂ ਜਿਸ ਪਾਸੋ ਮੰਗੀਐ ਮਨ ਵੇਖੋ ਕੋ ਨਿਰਜਾਸ ਸਭ ਤੁਦ ਨਾ ਸਾਲਾਹੀ ਦੇ ਦਰ ਗੁਰਮੱਖਾ ਨੂੰ ਪ੍ਰਗਾਸ ਲੋਕ ਮਹਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨ ਚੀਨਈ ਮਨ ਮੂਰਖ ਗਵਾਰ ਦੂਜੇ ਪਾਏ ਜਗਤ ਪ੍ਰਬੋਧ ਦਾ ਨਾ ਬੂਝੇ ਵਿਚਾਰ ਬਿਰਥਾ ਜੁਨ ਗਵਾਇਆ ਮਰ ਜੰਮੇ ਵਾਰੋ ਵਾਰ ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸਾਂਤ ਸੁਖ ਮਨ ਵਸੈ ਚੁੱਕੇ ਕੁ ਪਕਾਰ ਆਪੇ ਨੋ ਆਪ ਖਾਏ ਮਨ ਨਿਰਮਲ ਹੋ ਵਾਹਿਗੁਰੂ ਸ਼ਬਦ ਦੀ ਵਿਚਾਰ ਨਾਮ ਸ਼ਬਦ ਤਿਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਭਾਵੇ ਥਾਏ ਜਿਸ ਹਰ ਭਾਵੇ ਹਰ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰੂ ਸ਼ਬਦ ਦੀ ਹਰ ਪਾਈਏ ਹਰ ਪਾਰ ਲੰਘਾਏ ਮਨ ਕਿਨੇ ਨਾ ਪਾਇਓ ਹੁਸ਼ੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਨ ਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚ ਦੁਸ਼ਟ ਇਹ ਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੁਆ ਸਦਾ ਮੁਕਤ ਸਭ ਕੁੱਲ ਨਿਸਤਾਰਿਆ ਸੋ ਹੁਣ ਸੱਚ ਦੁਆਰ ਨਾਮ ਪਰ ਪਿਆਰਿਆ ਮਨ ਮੁਖ ਮਰੇ ਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਵਿਸਾਰਿਆ ਨਾਨਕ ਬਣਨਾਵੇ ਸਭ ਦੁੱਖ ਸੁੱਖ ਵਿਸਾਰਿਆ ਮਹੱਲਾ ਤੀਜਾ ਗੁਰਪੁਰੇ ਹਰ ਨਾਮ ਦੜਾਇਆ ਤਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹੋਮੇ ਮਾਰੇ ਕਲਿਵਲਾ ਕੀ ਅੰਤਰ ਨਾ ਵਿਸਾਇਆ ਗੁਰਮਤੀ ਜਮ ਜੋਹੀ ਨਾ ਸਾਕੈ ਸੱਚੇ ਨਾਮ ਸਮਾਇਆ ਸਭ ਆਪੇ ਆਵਰਤਾ ਕਰਤੇ ਸਭ ਆਪੇ ਆਪ ਵਰਤਾ ਕਰਤਾ ਜੋ ਭਾਵੇ ਸੋ ਨਾਏ ਲਾਇਆ ਜਾਂ ਨਾਨਕ ਨਾਮ ਲਈ ਤਾਂ ਜੀਵੈ ਬਿਨ ਨਾਵੈ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀ ਬਾਨ ਸਿਉਂ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰ ਉਸ ਕੈ ਮੋਹ ਡਿੱਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀ ਨਾ ਮੰਨੀਏ ਨਾ ਏ ਕਿਲਕ ਸਭ ਹਿਰਿਆ ਜਿਨ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਤ ਜਗ ਰਹਿਆ ਸਲੋਕ ਮਹੱਲਾ ਤੀਜਾ ਆਤਮਾ ਦੇਉ ਪੂਜੀਐ ਗੁਰ ਕੇ ਸਹਿ ਸੁਭਾਏ ਆਤਮੈ ਨੋ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲ ਹੀ ਗੁਰ ਕੇ ਭਾਈ ਸੁਭਾਏ ਗੁਰ ਗੋਰਬਿਨ ਸਹਿਜ ਨ ਆਵੇ ਲੋ ਮੈਲ ਨ ਵਿੱਚੋਂ ਜਾਏ ਖਿਨ ਪਲ ਹਰਨਾ ਮਨ ਵਸੇ ਸਭ ਅੱਠ ਸੱਠ ਤੀਰਥ ਨਾਏ ਸੱਚੇ ਮੈਲ ਨਾ ਲੱਗੇ ਮਨ ਲਾਗੇ ਦੂਜੇ ਭਾਏ ਧੋਤੀ ਮੂਲਾਂ ਉਤਰੇ ਜੜ ਸੜ ਤੀਰਥ ਨਾਏ ਗੁਰਮਨਮੁਖ ਕਰਮ ਕਰੇ ਹੰਕਾਰੀ ਸਭ ਦੁੱਖ ਕੁਮਾਏ ਨਾਨਕ ਮੈਲਾ ਉਜਲ ਤਾਤੀ ਜੇ ਸਤਿਗੁਰਮਾਏ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਉਹ ਸਮਝਾਇਆ ਜਾਏ ਰਲਾਇਆ ਨਾ ਰਲੇ ਪਿਆ ਕਿਰਤ ਫਰਾਏ ਲਿਪਤਾਤ ਦੁਈ ਰਾਹ ਹੈ ਕਮੀਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸਭ ਕੁਛ ਸੁੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮਨ ਸਮਾਏ ਮਨ ਜੋ ਇੱਛੇ ਸੋ ਲਏ ਸੱਚੇ ਸ਼ਬਦ ਸਮਾਏ ਅੰਮ੍ਰਿਤ ਨਾਲ ਸਭ ਪੁੰਚੀਐ ਗੁਰਮਕਾਰ ਕਮਾਏ ਬਿਨ ਮਨੇ ਜੋ ਹੋਰੀ ਨਾਲ ਲੁੱਝਣਾ ਜਾਸੀ ਜੁਨ ਗਵਾਏ ਮਨਮੁਖੀ ਹਨ ਮਨ ਮੁਖੀ ਮਨ ਹਠਾਰਿਆ ਕੁਟ ਸੁਤ ਕਮਾਏ ਗੁਰੂ ਪ੍ਰਸਾਦੀ ਮਨ ਜਣੈ ਹਰ ਸੇਤੀ ਬਲਾਏ ਨਾਨਕ ਸੱਚ ਕਮਾਵੇ ਮਨ ਆਵੇ ਜਾਏ ਪੌੜੀ ਹਰ ਕੇ ਸੰਤ ਸੁਨੋ ਜਨ ਭਾਈ ਹਰ ਸਤਿਗੁਰ ਕੀ ਸਾਖੀ ਜਿਸ ਤੁਰਪਾ ਹੋਏ ਮਸਤਕ ਤਿੰਨ ਜਨ ਲੈ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਸਾਖੀ ਤਹਿ ਪਿਆ ਪ੍ਰਗਾਸ ਮਿਟਿਆ ਅੰਧਾਰਾ ਜਿਉਂ ਸੂਰਜ ਰਹਿਣ ਕੇ ਰਾਖੀ ਅਦਿਸ਼ਟ ਅਗੋਚਰ ਅਲਕ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰਲੇਖੇ ਲਾਏ ਵਿੱਚੋਂ ਵਾਪਕਵਾਏ ਕੇ ਰਹਿਣ ਸੱਚ ਰਹਿਣ ਸੱਚ ਲਿਵਲਾਏ ਸਤਿਗੁਰ ਜਿਨੀ ਨਾ ਸਾਹਿਬ ਸੇਵਿਓ ਤਨਾ ਬਿਰਥਾ ਜਨਮ ਗਵਾਏ ਨਾਨਕ ਜੁਗ ਸੁਭਾਵੇ ਸੂ ਕਹਿਰੇ ਕਹਿਣਾ ਕਿਸ ਨਾ ਜਾਏ ਮਹੱਲਾ ਤੀਜਾ ਮਨ ਵਿਕਾਰੀ ਵੇੜਿਆ ਵਿਕਾਰ ਕਰਮ ਕਵਾਏ ਦੂਜੇ ਪਾਏ ਗਿਆਨੀ ਪੂਜੇ ਦਰਗਾਹ ਮਿਲੇ ਸਜਾਏ ਆਤਮਾ ਦੇਵ ਪੂਜੀਏ ਸਤਿਗੁਰ ਪੂਜਣਾ ਪਾਏ ਜਾਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਨੀ ਜੋ ਹਰ ਭਾਵੇ ਸੁਤਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਤਾਲ ਦੁੱਖ ਭੁੱਖ ਸਭ ਲਹਿ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਗੁਰਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵਿਓ ਸ਼ਬਦ ਨਾ ਕੀਤੀ ਵਿਚਾਰ ਅੰਦਰ ਗਿਆਨ ਆਇਓ ਮ੍ਰਿਤ ਕੇ ਸੰਸਾਰ ਚੁਰਾਸੀ ਫਿਰ ਪਿਆਵਰ ਜੰਮੇ ਹੋਏ ਖਵਾਰ ਸਤਿਗੁਰ ਸੇਵਾ ਸੂਕਰ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਨ ਪ੍ਰਾਪਤ ਹੋਏ ਸਚਰਤੇ ਗੁਰੂ ਸ਼ਬਦ ਸਿਉਂ ਤਿੰਨ ਸੱਚੀ ਸਦਾਲਿਵ ਹੋਏ ਨਾਨਕ ਜਿਸਨੂੰ ਮਿਲੇ ਨਾ ਵਿਛੜੈ ਸਹਿ ਸਮਾਵੇ ਸੋਏ ਮਹੱਲਾ ਤੀਜਾ ਸੁਭ ਗੋਤੀ ਸੁਭ ਘੁੰਤੇ ਜਾਣੈ ਗੁਰੂ ਪ੍ਰਸਾਦੀ ਆਪ ਪਛਾਣੇ ਤਾਪਤ ਰੱਖ ਕਰਿਆਣ ਜੀਵਤ ਮਰੇ ਹਰਣਾ ਵਖਾਣੇ ਸੁਭ ਗੋਤੀ ਉਤਮ ਹੋਏ ਨਾਨਕ ਸਤ ਸਮਾਵੇ ਸੋਏ ਮਹੱਲਾ ਤੀਜਾ ਅੰਤਰ ਕਪਾਟ ਅੰਤਰ ਕਪਟ ਭਗਤੀ ਕਹਾਏ ਪਖੰਡ ਪਾਰ ਨੂੰ ਕਦੇ ਨਾ ਪਾਏ ਪਰ ਨਿੰਦਾ ਕਰਿੰਤਨ ਮਲ ਲਾਏ ਬਾਦ ਮਲ ਤੋਵੇ ਮਨ ਕੀ ਜੂਠ ਨਾ ਜਾਏ ਸਤਸੰਗਤ ਸੇ ਬਾਦ ਰਚਾਏ ਅੰਦਰ ਦੁਖੀਆ ਦੂਜੀ ਭਾਈ ਰਚਾਏ ਹਰ ਨਾਮ ਨਾ ਚੇਤੇ ਵੋ ਕਰਮ ਕਮਾਏ ਪੁਰਬ ਲਿਖਿਆ ਸੋ ਮਿਟਣਾ ਨਾ ਜਾਏ ਨਾ ਬਿਨ ਸਤਿਗੁਰ ਸੇਵੈ ਨ ਪਾਏ ਪੌੜੀ ਸਤਿਗੁਰੂ ਸਤਿਗੁਰੂ ਜੀ ਇਤਿਹਾਸ ਕਰਨਾ ਸਵਾਹੀ ਸਤਿਗੁਰੂ ਜੀ ਇਤਿਹਾਸ ਤ੍ਰਿਪਤ ਆਕਾਹੀ ਸਤਿਗੁਰੂ ਜੀ ਧਿਆਇਆ ਦਨ ਜਮਰਨਾਹੀ ਜਿਨ ਕੋਈ ਕਿਰਪਾਲ ਸੇ ਸਤਿਗੁਰ ਪੈਰੀ ਪਾਹੀ ਦਿਨੇਥੇ ਉੱਤੇ ਉਜਰੈ ਦਰਗੇ ਪੈ ਦੇ ਜਾਏ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨਵੈ ਸੋ ਸਿਰ ਦੀ ਜੈ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਬੁੱਢੋ ਪੂਲੀ ਨਾਨਕਾ ਜਨ ਪੇ ਮੋਆਸ ਕਸਤੂਰੀ ਕੇ ਪੂਰੜੇ ਗੰਦੇ ਡੂਪੀਆਸ ਪੌੜੀ ਸੋ ਐਸਾ ਹਰਨਾਮ ਧਿਆਈ ਹੈ ਮਨ ਮੇਰੇ ਸੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰਨਾਮ ਜਪੀ ਹੈ ਮਨ ਮੇਰੇ ਸੋ ਅੰਤੀ ਅਵਸਰ ਲੈ ਛੜਾਏ ਸੋ ਐਸਾ ਹਰਨਾਮ ਜਪੀ ਮਨ ਮੇਰੇ ਜੋ ਮਨ ਕੀ ਤਿਸਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪੇ ਵਡਭਾਗੀ ਤੇ ਨਿੰਦਕ ਦੁਸ਼ਟਾ ਪੈਰੀ ਪਾਏ ਨਾਨਕ ਨਾਮ ਰਾਜ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆ ਨਵਾਏ ਸਲੋਕ
1: ਫਿਰ ਕਹਿ ਭਾਣੈ ਨਾ ਚੱਲੈ ਹੁਕਮ ਕਰੇ ਗਵਾਰ ਫਿਰ ਕਹਿ ਭਾਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕਈ ਜੋ ਲਿਖਿਆ ਕਰਤਾਰ ਲਿਖਿਆ ਮੇਟ ਨਾ ਸਕਈ ਜੋ ਤੁਰ ਲਿਖਿਆ ਕਰਤਾਰ ਮੰਤਨ ਸੌਂਪੈ ਕੰਤ ਕਹੋ ਸ਼ਬਦੇ ਧਰੇ ਪਿਆਰ ਮਿਣ ਨਾਵੈ ਕਿਨੇ ਨਾ ਪਾਇਆ ਦੇਖੋ ਹਿਰਦੈ ਵਿਚਾਰ ਨਾਨਕ ਸਾ ਸਵਾਲਿਓ ਸੁਲੱਖਣੀ ਜੇ ਰਾਵੀ ਸਿਰਜਣ ਹਾਰ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸਦਾ ਨਾ ਦਿਸ ਦਿਸੈ ਉਰਵਾਰ ਨਾ ਪਾਰ ਮਨਮੁਖ ਗਿਆਨੀ ਮਹਾਂ ਦੁੱਖ ਪਾਉਂਦੇ ਡੁੱਬੇ ਹਰਨਾਮ ਵਿਸਾਰ ਭਲਕੇ ਉੱਠ ਬਹੁ ਕਰਮ ਕਮਾਵੈ ਦੂਜੇ ਭਾਏ ਪਿਆਰ ਸਤਿਗੁਰੁ ਸੇਵੈ ਆਪਣਾ ਪਵਜਲ ਉਤਰੈ ਪਾਰ ਨਾਨਕ ਗੁਰਮੁਖ ਸੱਚ ਸਮਾਵੈ ਸਚ ਨਾਮ ਔਰ ਧਾਰ ਪੌੜੀ ਹਰ ਜਲ ਥਲ ਮਈਅਲ ਭਰਪੂਰ ਦੂਜਾ ਨਾਹੇ ਕੋਏ ਹਰਿਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਹੋਏ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਖ ਲੀ ਹੋਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ ਸਲੋਕ ਮਹੱਲਾ ਤੀਜਾ ਮਨਮੁਖ ਮਹਿਲੀ ਕਾਮਣੀ ਕੁਲੱਖਣੀ ਕੁਨਾਰ ਫਿਰ ਛੋਡਿਆ ਕਰੇ ਆਪਣਾ ਪਰ ਪੁਰਖੈ ਨਾਲ ਪਿਆਰ ਤਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨਾਂ ਮੈਂ ਕਾ ਰੂਪ ਕੈ ਸੋਹਣੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰਤੇ ਸੁਹਾਗਣੀ ਸਤਿਗੁਰੂ ਕਹਿ ਪਾਏ ਪਿਆਰ ਸਦਾ ਰਵੈ ਫਿਰੇ ਆਪਣਾ ਸੱਚੈ ਪ੍ਰੇਮ ਪਿਆਰ ਹੱਥ ਸੁਹਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮਿਲਣ ਹਾਰ ਪੌੜੀ ਹਰ ਤੇਰੀ ਸਭ ਕਰੋ ਸਤਤ ਜਿਨ ਫਾਥੇ ਕਾਢਿਆ ਤੁਧ ਨੂੰ ਕਰੇ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ

ਭਗਤਾਂ ਦੇ ਵਡਿਆਈ ਗਰੀਬ ਅਨਾਥ ਆ। ਸਲੋਕ ਮਹੱਲਾ ਤੀਜਾ। ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ। ਹਰ ਕਾ ਨਾਮ ਉਤਮ ਮਨ ਵਸੈ ਮੇਟ ਨਾ ਸਕੈ ਕੋਈ। ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ। ਨਾਨਕ ਕਰਤਾ ਨਾਨਕ ਕਾਰਨ ਕਰਤੇ ਵਸੈ ਗੁਰਮੁਖ ਬੂਝੈ ਕੋਈ। ਮਹੱਲਾ ਤੀਜਾ। ਨਾਨਕ ਹਰ ਨਾਮ ਜਿਨੀ ਅਰਾਧਿਆ ਦਿਨ ਹਰ ਲਿਵਤਾਰ। ਮਾਇਆ ਬੰਦੀ ਖਸਮ ਗੀਤ ਨੇ ਆਗੈ ਕਮਾਵੈ ਕਾਰ। ਪੂਰਾ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ।

ਸਲਾਹਿਓ ਭਗਤਾਂ ਕਰ ਜੋੜ ਹਰ ਭਗਤ ਜਨ ਤਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾ ਅਵਤਾਰ, ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰ, ਨਾਨਕ ਜਿਸ ਨਦਰ ਕਰੇ ਤਿਸ ਮੇਲ ਲਈ ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰਸੇਵਾ ਤੇ ਹਰ ਭਾਈ ਐ ਜਾ ਕੋ ਨਦਰ ਕਰੇ, ਮਾਨਸ ਤੇ ਦੇਵ ਤੇ ਪੈ ਧਿਆਇਆ, ਨਾਮ ਹਰੇ ਹਉਮੈ ਮਾਰ ਮਿਲਾਇਨ, ਗੁਰ ਕੈ ਸ਼ਬਦ ਤਰੇ, ਨਾਨਕ ਸਹਿਜ ਸਮਾਇਨ, ਹਰ ਆਪਣੀ ਕਿਰਪਾ ਕਰੇ ਪੌੜੀ, ਹਰ ਆਪਣੀ ਭਗਤ ਕਰਾ।

ਇੱਥੇ ਰਹਿਣ ਚੁਣ ਨਰਕ ਘੋਰ ਚਾਲਿਆਂ ਨਾ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ ਨਾ। ਸਲੋਕ ਮਹੱਲਾ ਪਹਿਲਾ। ਕਬੁੱਧ ਡੂਮਣੀ ਕੁਦਾਏ ਕਸਾਇਣ।

ਕਾਗੋਂ ਹੰਸ ਕਰੇ ਪੌੜੀ ਕੀਤਾ ਲੋੜੀ ਹੈ ਕੰਮ ਸਵਾਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹੱਲਾ ਤੀਜਾ ਜੀਉ ਪਿੰਡ ਸਭ ਤਿਸ ਕਾ ਸਭ ਸਹਿ ਦੇ ਆਧਾਰ ਨਾਨ ਗੁਰਮੁਖ ਸੇਵੀਐ ਸਦਾ ਸਦਾ ਦਾ ਤਾਰ ਹਉਂ ਬਲਿਹਾਰੀ ਤਿੰਨ ਕਹੋ ਜਿਨ੍ਹਾਂ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਵਨਿਧ ਖਰਚੋ ਖਾਓ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਤੁਨੀ ਸਦ ਵੱਜਦੇ ਉਨ ਮਨ ਹਰ ਲਿਵਲਾਏ ਨਾਨਕ ਹਰ ਭਗਤਾਂ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਉਂ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਕਲਾਇਆ ਹਰ ਪੁੱਛਿਆ ਢਾਡੀ ਸਦ ਕੈ ਕਿਤ ਅਰਥ ਤੂੰ ਆਇਆ ਨਿਤੇ ਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ

ਆਉ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਿਚੋ ਮਰਨਾਰ ਮਈਆ ਜਪੋ ਪ੍ਰਾਣੀ ਅੰਤ ਜੀਵਨ ਬਾਣੀ ਨਿਬਿਦ ਭਾਵ ਸਾਗਰ ਤਰਨਾ ਜਾਂ ਤਿਸ ਭਾਵੈ ਤਾਂ ਲਾਗੈ ਭਾਉ ਪਰਮ ਪੁਲਾਵੈ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰਪ੍ਰਸਾਦ ਅੰਤਰ ਲਿਵ ਲਾਗੈ ਇਤ ਸੰਗਤ ਨਹੀਂ ਮਰਨਾ ਹੁਕਮ ਪਛਾਣ ਦਾ ਖਸਮੇ ਮਿਲਣਾ ਰਹਾ ਉਹ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਦ ਆ ਮਰਨ ਭਉ ਵਿਸਰ ਗਿਆ ਕੁਟੰਬ ਦੇਖ ਬਿਕਸੈ ਕਮਲਾ ਜਿਉਂ ਪਰ ਕਰ ਜੋ ਹੈ ਕਪਟਨ ਰਾ ਦੂੜਾ ਆਇਓ ਜਮੈ ਤਣਾ ਤਿਨ ਆਗ ਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਨ ਆਏ ਕਹਿ ਮਿਲ ਮੇਰੇ ਬੀਠਲਾ ਲੈ ਬਾਹੁੜੀ ਵਲਾਏ ਮਿਲ ਮੇਰੇ ਰਮਈਆ ਮੈਂ ਲਿਹ ਛਡਾਏ ਰਹਾਉ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ।

ਆਓ ਬਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਾਵਸਸਤੈ ਨਾ ਪ੍ਰਵੇਸ਼ੰ ਮਾਇਆ ਮੋਤਾ ਵਿਸਰ ਗਿਆ ਜਾਂ ਤਜੀਅ ਲੈ ਸੰਸਾਰੰ ਆਜ

ਫਿਰ ਪਛਤਾਵੇਗਾ ਮੁੜਿਆ ਤੂੰ ਕਵਣ ਕੁਮਤ ਬ੍ਰਹਮ ਲਾਗਾ ਚੇਤ ਰਾਮ ਨਹੀਂ ਜਮਪੁਰ ਜਾਏਗਾ ਜਨਮ ਵਿਚਰੈ ਅਨੁਰਾਗਾ ਰਹਾਉ ਬਾਲ ਬਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹ ਬਿਆਪੈ ਰਸ ਮਿਸਮੇਦ ਅੰਮ੍ਰਿਤ ਬਿਖ ਚਾਖੀ ਤਉ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕਿਰਤ।

ਕੈਸਾ ਕਣਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਅਹਿ ਅਨੰਤਾ ਪਦ ਪਾਵਣ ਨਾਮ ਕੈਸੇ ਹੁਣ ਤਾ ਰਹਾਓ ਤੁਮ ਜੋ ਨਾਇਕ ਆਛੋ ਸੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ।

ਆਦਮ ਹਰ ਹਰ ਨਾਮ ਮੈਂ ਹਰ ਮਨ ਭਾਇਆ ਵਡਭਾਗੀ ਹਰ ਨਾਮ ਤੇ ਆਇਆ ਗੁਰਪੂਰੈ ਹਰ ਨਾਮ ਸਿੱਧ ਭਾਈ ਕੋ ਵਿਰਲਾ ਗੁਰਮਤਿ ਚੱਲੈ ਜੀ ਆਓ।

ਓ ਮਨ ਤਨ ਖੋਜੀ ਪਾਲ ਪਲਾਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤਸੰਗਤ ਖੋਜ ਦਸਾਈ ਵਿਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਅੰਬਾਰਕ ਦੀਨ ਕਰੋ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ।

ਧੰਨ ਧੰਨ ਹਰ ਜਨ ਜਿਨ ਹਰ ਪ੍ਰਭ ਜਾਤਾ, ਚਾਹੇ ਪੁੱਛਾਂ ਜਨ ਹਰ ਕੀ ਬਾਤਾ, ਭਾਵ ਮਲੋਵਾ ਮਲ ਮਲ ਧੋਵਾ, ਮਿਲ ਹਰ ਜਨ ਹਰ ਰਸ ਪੀਚੈ ਜੀਓ। ਸਤਿਗੁਰ ਦਾ ਤੈ ਨਾਮ ਡਿਢਾਇਆ ਵਡਪਾਗੀ, ਗੁਰਦਰਸ਼ਨ ਪਾਏ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰ ਭੂਰੇ ਅੰਮ੍ਰਿਤ ਲੀਚੈ ਜੀਓ। ਹਰ ਸਤਸੰਗ ਸਤਿਪੁਰਖ ਮਿਲਾਇਆ, ਮਿੜ ਸਤਸੰਗ ਹਰ ਨਾਮ ਤੇ ਆਇਆ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪ੍ਰੀਚੈ ਜੀਓ। ਮਾਜ ਮਹੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੈ ਤਿਸ ਕਹਿ ਹੋ ਵਾਰੀਆ, ਮਿਲ ਸਤਸੰਗਤ ਲੱਦਾ ਹਰ ਸੱਜਣ ਹੋ ਸਤਿਗੁਰੂ।

ਜਨ ਨਾਨਕ ਬੋਲੈ ਅੰਮ੍ਰਿਤ ਬਾਣੀ, ਗੁਰਸਿੱਖਾਂ ਕਹਿ ਮਨ ਪਿਆਰੀ ਪਾਣੀ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਆ ਜੀਓ। ਸਤਿ ਚੌਪਦੇ ਮਹੱਲੇ ਚੌਥੇ ਕੀ ਮਾਜ ਮਹੱਲਾ ਪੰਜਵਾਂ।

ਭੋਲ ਘੁੰਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਆ ਦੇਖਿਆ ਸਾਰੰਗ ਪਾਣੀ ਧੰ ਸੋ ਦੇਸ ਜਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉਂ ਕੋਲੀ ਹਉਂ ਖੋਲ ਘੁੰਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਦਾ ਕਲ ਜੁਗ ਹੋਤਾ ਹੁਣ ਕਦਮ ਲਈਐ ਪ੍ਰੈ ਤੁਧ ਭਗਵੰਤਾ ਮੋਏ ਰਹਿ ਨ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ ਹਉਂ ਕੋਲੀ ਜੀਓ ਘੋਲ ਘੁੰਮਾਈ ਤੇ ਸੱਚੇ ਗੁਰਦਰਬਾਰੇ ਜੀਓ ਰਹਾਉ।

ਸਾਰੁਤ ਸੁਹਾਵੀ ਜਿਤ ਦੈ ਸੰਭਾਲੀ ਸੋ ਕੰਮ ਸੁਹੇਲਾ ਜੋ ਤੇਰੀ ਘਾਲੀ ਸੁਰਦੈ ਸੁਹੇਲਾ ਜਿਤ ਹਿਰਦੈ ਤੂੰ ਬੁੱਠਾ ਸਭਨਾ ਕੇ ਦਾਤਾ ਰਾਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨਉ ਤੇਰੇ ਅਖੁੱਟ ਭੰਡਾਰਾ ਜਿਸ ਤੂੰ ਦੇ ਸੋ ਤ੍ਰਿਪਤ ਗਾਵੈ ਸੋਈ ਭਗਤ ਤੁਮਾਰਾ ਜੀਓ ਸਭ ਕੋ ਵਾਸੈ ਤੇਰੀ ਬੈਠਾ ਘਟਘਟ ਅੰਤਰ ਤੂੰ ਹੈ ਬੁੱਠਾ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੈ ਨਾ ਦਿਸੈ ਬਾਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਭਵਾਏ ਨਾਨਕ ਦਾਸ ਤੇਰਾ ਬਲਿਹਾਰੈ ਸਭ ਤੇਰਾ ਖੇਲ ਦਰਦ ਦਸਹਰਾ ਜੀਓ ਮਾਜ ਮਹੱਲਾ ਪੰਜਵਾਨ ਹਦ ਵਾਜੇ ਸ਼ਬਦ ਸੁਹੇਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਿਜ ਗੁਪ

ਥਿਰ ਸੁਹਾਗ ਵਰ ਅਗ ਮੰਗੋ ਚਿਰ ਜਨ ਨਾਨਕ ਪ੍ਰੇਮ ਸਧਾਰੀ ਜੀਓ ਮਾਜ ਮਹੱਲਾ ਪੰਜਵਾਂ ਖੋਜਿਤ ਖੋਜਿਤ ਦਰਸ਼ਨ ਚਾਹੇ ਭਾਂਤ ਭਾਂਤ ਬਨ ਬਨ ਆਵ ਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਿਲਾਵੈ ਜੀਓ ਖਟ ਸਾਸਤ ਵਿਚਰਤ ਮੁਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨਿਵਲੀ ਕਰਮ ਆਸਨ ਚੌਰਾਸੀ ਨ ਮੈਂ ਸ਼ਾਂਤ ਨ ਆਵੈ ਜੀਓ ਅਨਕ ਬਰਖ ਕੀਏ ਜਪ ਤਾਪਾ ਕਾਉਣ ਗਾਵਨ ਕੀਏ ਧਰਤੀ ਪਰਮਾਤਾ ਇੱਕ ਕਿਨ ਹਿਰਦੈ ਸਾਂਤ ਨ ਆਵੈ ਜੋਗੀ ਬਹੁੜ ਬਹੁੜ ਉੜਤਾਵੈ ਜੀਓ ਕਰ ਕਿਰਪਾ ਮੋਇ ਸਾਧ ਮਿਲਾਇਆ ਮੰਤਨ ਸੀਤਲ ਧੀਰਜ ਪਾਇਆ ਪ੍ਰਭ ਨਾਸੀ ਬਸਿਆ ਖਟ ਪੀਤਰ ਹਰ ਮੰਗਲ ਨਾਨਕ ਗਾਵੈ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇ ਵਾਗਮ ਗੋਚਰ ਲੱਕ ਭੇਵਾ ਦੀਨ ਦਿਆਲ ਗੋਪਾਲ ਗੋਬਿੰਦਾਰ ਧਿਆਵੈ ਗੁਰਮੁਖ ਗਾਥੀ ਜੀਓ ਗੁਰਮੁਖ ਮਤਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਐ ਹੋਰ ਕਿਤੇ

ਭਾਣੇ ਉੱਜੜ ਭਾਣੇ ਰਾਹਾ ਭਾਣੇ ਹਰ ਗੁਣ ਗੁਰਮੋਗਾ ਵਾਹਾ ਭਾਣੇ ਪਰਮ ਪਵੈ ਬਹੁ ਜੋਨੀ ਸਭ ਕਿਤ ਸਹਿ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤਿਆ ਸਭ ਕਿਸ ਤੇਰਾ ਭਾਣਾ ਅਗਮਾ ਗੋਚਰ ਬੇਅੰਤ ਥਾ ਤੇਰੀ ਕੀਮਤ ਕਹਿਣ ਨਾ ਜਾਈ ਜੀਓ ਖਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆ ਹਰ ਤੇਰਾ ਦੁਆਰੇ ਦਰਸ਼ਨ ਪੇਖਤ ਮਨੇ ਅਗਾਵੈ ਨਾਨਕ ਮਿਲਨ ਸੁਭਾਈ ਜੀਓ ਮਾਜ ਮਹੱਲਾ ਪੰਜਵਾਂ ਦੁੱਖ ਤਦੇ ਜਾਂ ਵਿਸਰ ਜਾਵੈ ਭੁੱਖ ਵਿਆਪੈ ਬਹੁ ਬਿਤਾਵੈ ਸਿਮਰਤ ਨਾਮ ਸਦਾ ਸੁਹੇਲਾ ਜਸਦੇ ਵੈ ਦੀਨ ਦੇ ਅੱਲਾ ਜੀਓ ਸਤਿਗੁਰ ਮੇਰਾ ਵਟ ਸਮਰੱਥਾ ਜੀਏ ਸੰਭਾਲੀ ਤਾਂ ਸਭ ਦੁੱਖ ਲੱਥ।

ਜੀਓ ਹੋਂ ਬਲਿਹਾਰੀ ਸਤਿਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਕਬੀਰ ਬੇਅੰਤ ਗੋਬਿੰਦੇ ਊਚਾ ਥਾ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾਂ ਜੀਓ ਦੁਖ ਭੰਜਨ ਨਿਧਾਨ ਅਮੋਲੇ ਨਿਰਭਉ ਨਿਰਵੈਰ ਥਾ ਤੋਲੇ ਅਕਾਲ ਮੂਰਤਾ ਜੂਨੀ ਸੰਭੋ ਮਨ ਸਿਮਰਤ ਠੰਡਾ ਥੀਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮੰਤ੍ਰ ਬਤਾਇਣ ਗੁਰਮੁਖ ਅੰਮ੍ਰਿਤ ਪੀਵਾ ਜੀਓ ਦੁਖ ਸੁਖ ਪਿਆਰੇ ਤੁਦੇ ਧਿਆਈ ਦੇ ਸੁਮਤ ਗੁਰੂ ਤੇ ਭਾਈ ਨਾਨਕੀ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰੀਵਾ ਜੀਓ ਮਾਜ ਮਹੱਲਾ ਪੰਜਵਾਂ ਧਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਕ ਤਰਿਆ ਧਨ ਮੂਰਤ ਚਸਿਆ ਪਲ ਘੜੀਆਂ ਧਨ ਸੋ ਜੋਗਾ ਜੀਓ ਉਦਮ ਕਰਤ ਮੰਦਨ ਮਲਹੂਆ ਹਰ ਮਾਰ ਚਲਦ ਭਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਓ

ਮਾਜ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਥਿਕ ਮੰਗੋ ਕਰੋਂ ਬੇਨੰਤੀ ਮਾਨ ਤੇ ਆਗੋਂ ਵਾਰ ਵਾਰ ਜਾਣੀ ਲਖਬਰੀਆ ਦੇ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰੱਥ ਸਦਾ ਸੁਖ ਦਾਤੇ।

ਹੋ। ਮਾਟੀ ਅੰਦੀ ਸੁਰਤ ਸਮਾਏ ਸਭ ਕਿਸ ਦੀ ਆ ਭਲੀਆ ਜਾਈ ਅਣ ਬਿਨੋਦ ਚੋਇ ਤਮਾਸੇ ਤੁਧ ਭਾਵਿਆ ਸੋ ਹੋਣਾ ਜੀਓ ਜਿਸ ਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇ ਸੁਖਾਲੀ ਸੀਤਲ ਪਾਉਣਾ ਸਹਿਜ ਕੇਲ ਰੰਗ ਕਰਨਾ ਜੀਓ। ਸਾ ਬੁੱਧ ਦੀਜੈ ਜਿਤ ਵਿਸਰ ਨਾਹੀ ਸਾ ਮਤ ਦੀਜੈ ਜਿਤ ਤੁਧ ਤਿਹਾਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਨਾ ਜੀਓ। ਮਾਜ ਮਹੱਲਾ ਪੰਜਵਾਂ ਸਿਫਤ ਸਲਾਹਣ ਤੇਰੀ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ।

ਦੀਓ ਸੰਤਨ ਮੁਕਵਰ ਮਾਰਗ ਪਾਇਆ ਸਤਿਗੁਰ ਬਲ ਹਰੰਗ ਗਿਝਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਨਾਮ

ਸੁਨ ਨਾਮ ਰਸ ਭਾਵੈ ਨਾਮ ਨਿਧਾਨਤ ਸਹਿ ਪ੍ਰਾਪਤ ਜਿਸ ਸਤਿਗੁਰ ਜਿਸ ਸ਼ਬਦ ਗੁਰੂ ਮਨ ਬੂਠਾ ਜੀਓ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਗਾਨਾ ਜਿਨ ਹਰ ਸਾਧ ਪਾਇਆ ਸੋ ਨਾਇ ਡੋਲਾਨਾ ਤਸੈ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਾਗ ਮਜੀਠਾ ਜੀਓ ਹਰ ਇੱਕ ਸਥ ਆਇਆ ਬਰਸਾਣੇ ਬਹੁਤੇਰੇ ਤਿਸ ਲੱਗ ਮੁਕਤ ਭਏ ਕਨੇਰੇ।

ਗਹਿਰੰ ਗੰਭੀਰ ਹੈ। ਲਾਖ ਕੋਟ ਖੁਸ਼ੀਆਂ ਰੰਗਰਾਵੈ ਜੋ ਗੁਰ ਮਿਲਦਾ ਜੋ ਗੁਰ ਲਾਗੈ ਭਾਈ ਜੀ ਉਹ ਦਰਸ਼ਨ ਪੇਖਦ ਪਏ ਪੁਨੀਤਾ ਸਗਲ ਉਧਾਰੇ ਭਾਈ ਮੀਤਾ ਗੰਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸਚ ਧਿਆਈ ਜੀਓ ਜਾਕੋ ਖੋਜੈ ਸਰਬੋ ਪਾਏ।

ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਿਆ ਤੇ ਮੰਗਲ ਗਾਵੋ, ਉਠਤ ਬੈਠ ਸੋਭ ਜਾਤ ਹਰ ਧਿਆਈਐ ਸਗਲ ਅਵਰਦਾ ਜੀਓ। ਨਾਮ ਔਖਦ ਮੌਕੋ ਸਾਧੂ ਦੀ, ਅਕਿਲ ਬੇਕਾਟੇ ਨਿਰਮਲ ਥੀ, ਆਣਦ ਭਇਆ ਨਿਕਸੀ ਸਾ ਪੀਰਾ, ਸਗਲ ਬਿਨਾ ਸੇ ਦਰਦਾ ਜੀਓ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀਓ।

ਮਾਜ ਮਹੱਲਾ ਪੰਜਵਾਂ ਉਤ ਉਤ ਪੋਤ ਸੇਵਕ ਸੰਗਰਾਤਾ ਪ੍ਰਪ੍ਰਿਤ ਪਾਲੈ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋ ਸੇਵਕ ਠਾਕੁਰ ਹੀ ਕਾ ਆਹਰਾ ਜੀਓ ਕਾਰ ਸਿਲਕ ਪ੍ਰਭ ਸੇਵਾ।

ਹੋਰਨਾਂ ਲੇਖਾ ਪੂਛ ਬੁਲਾਇਆ ਤੇ ਸੇਵਕੈ ਨਾਨਕ ਕੁਰਬਾਣੀ ਸੋ ਗੈਰ ਗੰਭੀਰ ਗਹਾਉਰ ਜੀਓ ਮਾਜ ਮਹਲਾ ਪੰਜਵਾਂ ਸਭ ਕਿਛ ਘਰ ਮੈਂ ਬਾਹਰ ਨਾਹੀ ਬਾਹਰ ਟੋਲੈ ਸੋ ਭਰਮ ਭੁਲਾਹੀ ਗੁਰਪ੍ਰਸਾਦ ਜੀ ਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਛਿਮ ਛਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ ਆਨੰਦ ਵਿਨੋਦ ਕਰੈ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ।

ਆਪਣੇ ਕਰਤਵ ਆਪੇ ਜਾਣ ਆਪੇ ਤੁਧ ਸੰਭਾਲੀਐ ਜੀਉ ਤੂੰ ਠਾਕੁਰ ਸੇਵਕ ਹੁਣੇ ਆਪੇ ਤੂੰ ਗੁਪਤ ਪ੍ਰਗਟ ਪ੍ਰਭੇ ਆਪੇ ਨਾਨਕ ਦਾਸ ਸਦਾ ਗੁਣ ਗਾਵੈ ਇੱਕ ਭੋਰੀ ਨਦਰ ਨਿਹਾਲੀ ਆ ਜੀਉ ਮਾਜ ਮਹਲਾ ਪੰਜਵਾਂ ਸਫਲ ਸੁਬਾਣੀ ਜਿਤਨਾ ਮਖਾਣੀ ਗੁਰਪ੍ਰਸਾਦ ਕਿਨੈ ਵਿਰ ਲੈ ਜਾਣੀ ਧਨ ਸੁਵੀ ਲਾਜਤ ਹਰ ਗਾਵ ਸੁਣਨਾ ਆਏ ਤੇ ਪ੍ਰਵਾਨਾ ਜੀਓ ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾਂ ਸੇ ਕਰ ਭਲੇ ਜਿਨੀ ਅਰਜਸ ਲੇਖਾ।

ਭਰੇ ਸਰ ਸੋ ਭਰ ਬਿਰਥਾ ਕੋਈ ਨਾ ਜਾਏ ਜੀਓ। ਦਇਆ ਧਾਰੀ ਤਿੰਨ ਸਿਰਜਣਹਾਰੇ ਜੀ ਜਨ ਸਗਲੇ ਬ੍ਰਿਤ ਪਾਰੇ, ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਗਾਏ ਜੀਓ। ਵਣ ਤ੍ਰਿਣ ਤ੍ਰੈਪਣ ਕੀਰਤਨ ਹਰਿਆ, ਕਰਨ ਹਾਰ ਖਿਨ ਪੀਤਰ ਕਰਿਆ, ਗੁਰਮੁਖ ਨਾਨਕ ਤਸੈ ਰਾਧੇ ਮਨ ਕੀ ਆਸ ਪੁਜਾਏ ਜੀਓ। ਮਾਜ ਮਹੱਲਾ ਪੰਜਵਾਂ।

ਹੁਕਮੀ ਵਰਸਣ ਲਾਗੇ ਮੇਹੋ ਸਾਜਣ ਸੰਤ ਮਿਲੇ ਨਾਮ ਜਪੇਹਾ। ਹੁਕਮੀ ਵਰਸਣ ਲਾਗੇ ਮੇਹਾ ਸਾਜਣ ਸੰਤ ਮਿਲ ਨਾਮ ਜਪੇਹਾ। ਸੀਤਲ ਸਾਂਤ ਸਹਿਜ ਪਾਇਆ ਠਾਂਡ ਪਾਈ ਪ੍ਰਭ ਆਪੇ ਜੀਓ। ਸਭ ਕੁਛ ਬਹੁਤ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਰਲ ਰਜਾਇਆ। ਦਾਤ ਕਰੋ ਮੇਰਾ ਦਾਤਾਰਾ ਜੀ ਜੰਤ ਸਭ ਧਰਾਪੇ ਜੀਓ। ਸੱਚਾ ਸਾਹਿਬ ਸੱਚੀ ਨਾਏ ਗੁਰਪ੍ਰਸਾਦ ਤਿਸ ਸਦਾ ਧਿਆਈ। ਜਨਮ ਮਰਨ ਪੈ ਕਾਟੇ ਮੋਹਾ ਮਿਨਸੈ ਸੂਖ ਸੰਤਾਪੈ ਜੀਓ। ਸਾਸ ਸਾਸ ਨਾਨਕ ਸਲਾਹੇ ਸਿਮਰਤ ਨਾਮ ਕਾਟੇ ਸਫਾਏ। ਪੂਰਨ ਆਸ ਕਰੀ ਖਿਨ ਭੀਤਰ ਹਰ ਹਰ।

ਆਮ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਿਆ ਕਲੇਸ਼ ਪਏ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ

ਜੀਓ ਸਰਬਜੀਆਂ ਕੋ ਦੇਵਣ ਹਾਰਾ, ਗੁਰਪ੍ਰਸਾਦ ਦੀ ਨਦਰ ਨਿਹਾਰਾ। ਜਲ ਥਲ ਮਈਅਲ ਸਭ ਤ੍ਰਿਪਤਾਣੇ, ਸਾਧੂ ਚਰਨ ਪਖਾਲੀ ਜੀਓ, ਮਨ ਕੀ ਇਛ ਪੁਜਾਵਣ ਹਾਰਾ, ਸਦਾ ਸਦਾ ਜਾਈ ਬਲਿਹਾਰਾ। ਨਾਨਕ ਦਾਸ ਕੀ ਆ ਦੁਖ ਭੰਜਨ, ਰਤੇ ਰੰਗ ਰਸਾਲੀ ਜੀਓ। ਮਾਜ ਮਹੱਲਾ ਪੰਜਵਾਂ।

ਕਿੰਨੀ ਦਇਆ ਗੋਪਾਲ ਗੁਸਾਈ ਗੁਰ ਕੈ ਚਰਨ ਵਸੈ ਮਨ ਮਾਈ ਅੰਗੀਕਾਰ ਕੀਆ ਤਿਨ ਕਰਤੈ ਦੁੱਖਾ ਡੇਰਾ ਢਾਇਆ ਜੀਉ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਨ ਨ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਈ ਇੱਕੋ ਸਵਾਮੀ ਆਇਆ ਜੀਉ ਜੋ ਕਿਛ ਕਰੈ ਸੋ ਆਪੇ ਆਪੇ ਬੁੱਧ ਸਿਆਨ ਕਿਸ਼ਨਾ ਜਾਪੇ ਆਪਣੇ ਸੰਤਾਂ ਨੂੰ ਆਪ ਸੁਆਈ ਪ੍ਰਭ ਭਰਮ ਭੁਲਾਵਾ ਲਾਇਆ ਜੀਉ ਚਰਨ ਕਮਲ ਜਨ ਕਾਇਆ ਧਾਰੂ ਆਠ ਪੈਰ ਰਾਮ ਨਾਮ ਵਾਪਾਰੂ ਸਹਿਜ ਆਨੰਦ ਗਾਵੈ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਉ ਮਾਜ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈ ਐ ਸੋਰਦੈ ਸੁਹੇਲਾ ਜਿਤ ਹਰ ਗੁਣ ਗਾਈਐ ਸਤਰਤ ਸੁਹਾਵੀ ਜਿਤ ਵਸ ਹਰ ਜਨ ਸੱਚੇ ਨਾਮ ਮਿਟੋ ਕੁਰਬਾਣੋ ਜੀਉ ਸੱਚ ਵਡਿਆਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵੈ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਉ ਸੱਚ ਸਲਾਵਣ ਭਾਗੀ ਪਾਈਐ ਗੁਰਪ੍ਰਸਾਦ ਹਰ ਗੁਣ ਗਾਈਐ ਰੰਗ ਰਤੈ ਤੇਰੇ ਤੁਧ ਭਾਵੈ ਸੱਚ ਨਾਮ ਨਿਸਾਣੋ ਜੀਉ ਸੱਚ ਨਾਮ ਨਿਸਾਣੋ ਜੀਓ

ਪ੍ਰਭ ਸਮਰੱਥ ਵੱਡੀ ਉੱਚੇ ਪਾਰਾ ਨੌ ਨਿਰਨਾਮ ਪਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਈ ਦੂਜਾ ਲਵੇ ਨਲਾਈ ਜੀਓ ਕਰ ਕਿਰਪਾ ਮੇਰੇ ਦੀਨ ਦੇ ਆਲਾ ਜਾਚਕ ਜਾਚਾ ਸਾਧਰ ਵਾਲਾ ਦੇ ਦਾ ਨਾਨਕ ਜਨ ਮੰਗਿਆ।

ਸਾਸਾ ਜੀਉ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਤਸੰਗ ਵਿਚਾਰਾ ਸਾਧੂ ਸੰਗਤ ਰੀਜੈ ਸਾਗਰ ਕਟਿਐ ਜਮ ਕੀ ਫਾਸਾ ਜੀਉ।

ਜਾਏ, ਜਿੱਥੇ ਰੱਖੈ ਸਾ ਭਲੀ ਜਾਏ। ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੈ, ਜਿਸ ਮੀਠਾ ਜੀਉ ਸਭ ਪਰੋਈ, ਇਕਤ ਧਾਗਿਆ ਜਿਸ ਲਾਏ ਲਏ, ਸੋ ਝਰਨੀ ਲਾਗੈ ਊਂਦ ਕਮਲ ਜਸੋਹੇ ਪ੍ਰਗਾਸਾ, ਤਿੰਨ ਸਰਬਿੰਦਰਾਂ

ਆਮ ਪ੍ਰੇਮ ਭਗਤ ਜਿਸ ਕਹਿ ਮਨ ਲਾਗੀ ਗੁਣ ਗਾਵੈ ਅੰਦ ਨਿਤ ਜਾਗੀ ਬਾਂਹ ਭਗਤ ਜਿਸ ਸੁਆਮੀ ਮੇਲਿਆ ਜਿਸ ਕਹਿ ਮਸਤਕ ਲੈਣਾ ਚਰਨ ਕਮਲ ਭਗਤਾ ਮਨ ਮੂਠੇ ਬਿਨ ਪਰਮੇਸ਼ਰ ਸਗਲੇ ਮੂਠੇ ਸੰਤ ਜਨਾ ਕੀ ਧੂੜ ਨਿਤ ਬਾਚੈ ਨਾਨਕ ਸੱਚੇ ਨਾਮ ਸੱਚੇ ਕਾ ਗਹਿਣਾ ਉਠਤ ਬੈਠ ਹਰ ਹਰ।

ਹੁਕਮ ਪਛਾਣੈ ਸੋ ਹਰ ਗੁਣ ਵਖਾਣੈ, ਗੁਰ ਕੈ ਸ਼ਬਦ ਨਾਮ ਨਿਸ਼ਾਣੈ, ਸਭਨਾ ਕਾਦਰ ਲੇਖਾ ਸੱਚੈ ਛੂਟਸ ਨਾਮ ਸੁਹਾਵਣਿਆ।

ਗੁਰ ਸੇਵਾ ਤੇ ਸਦਾ ਸੁਖ ਪਾਇਆ ਹੋ ਮੈਂ ਮੇਰਾ ਠਾਕੁਰ ਹਾਇਆ ਗੁਰਸਾਖੀ ਮਿਟਿਆ ਦਿਹਾਰਾ ਬਜਰ ਕਪਾਟ ਖੁਲਾਵਣਿਆ ਹੋ ਮੈਂ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ।

ਕਰਾਈ। ਪੂਰੇ ਗੁਰ ਕਹਿ ਸ਼ਬਦ ਮਿਲਾਏ, ਨਾਨਕ ਨਾਮ ਮਿਲਿਆ ਵਡਿਆਈ। ਆਪੇ ਮੇਲ ਮਿਲਾਵਣਿਆ ਮਾਜ ਮਹੱਲਾ ਤੀਜਾ, ਇੱਕੋ ਆਪ ਫਿਰੇ ਪ੍ਰਸੰਨਾ। ਗੁਰਮੁਖ ਵੇਖੈ ਤਾਂ ਇਹ ਮਨ ਭਿੰਨਾ ਤਸ਼ਨਾ, ਤਜ ਸਹਿਜ ਉਪਾਇਆ। ਇੱਕੋ ਮਨ ਵਸਾਵਣਿਆ, ਹੋਂ ਵਾਰੀ ਜੀਉ ਵਾਰੀ, ਇੱਕ ਸਿਉਂ ਜਿਤ ਲਾਵਣਿਆ। ਗੁਰਮਤੀ ਮਨ ਇਕਤ ਘਰ ਆਇਆ, ਸੱਚਾ ਰੰਗ ਰੰਗ ਆਵਣਿਆ ਰਹਾਉ।

ਨਿਜ ਕਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮੂਹਾ ਜਾਪੈ ਕਾਲ ਨਾ ਜਾਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋ ਸਮਾਣੀ ਸੁਣ ਮਨ ਸੱਚ ਸਮਾਵਣਿਆ ਹਉ ਵਾਰੀ ਜੀਵ ਵਾਰੀ ਹਰ ਕਹਿ ਨਾਹੀਂ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਤਲਾਇਆ ਗੁਰਮਤ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਦੋਇ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਅਰਦਾਸ ਇੱਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨੋ ਨਿਧਿਆ ਵੈ ਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਥਾਈ ਹੋਏ ਜੀ ਸਹਾਇ। ਦਸਾਂ ਪਾਤਸ਼ਾਹੀ ਦੀ ਆਤਮਿਕ ਜੋ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀਆਂ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੂ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜਿਆ, ਰਨਾ ਤਨ ਚੜਾਏ, ਸਿੱਖੀ ਕੇਸਾ ਸਵਾਸਾ ਸੰਗ ਨਿਭਾਏ, ਧਰਮ ਨਹੀਂ ਹਾਰਿਆ, ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਪਵਿੱਤਰ ਰੂਹਾਂ ਦੀ ਕਰੜੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀਆਂ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀਓ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾ ਤਹਾ ਰੱਛਿਆ ਰਹਿ, ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀਓ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗ ਜੁਗ ਟਲ, ਧਰਮ ਕਾ ਜੈ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਭਾਤੇ ਰੱਖੇ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀ, ਜਿਨ੍ਹਾਂ ਗੁਰਧਾਮਾਂ ਤੋਂ ਗੁਰੂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਪਿਤਾ ਜੀਓ, ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਤਰਸ ਕੀਤਾ, ਆਪ ਜੀ ਦੇ ਕਰਮ ਨਾਲ ਸੱਚੇ ਪਾਤਸ਼ਾਹ ਆਪ ਜੀ ਨੇ ਹਫ਼ਤਾਵਾਰੀ ਦੀਵਾਨ ਬਖਸ਼ਿਸ਼ ਕੀਤੇ ਹਨ ਸੱਚੇ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਆਪ ਜੀ ਨੇ ਦਰਸ਼ਨ ਦੇ ਦਾਰੇ ਬਖਸ਼ੇ, ਕੋਟਨ ਕੋਟ ਸ਼ੁਕਰਾਨਾ ਸੱਚੇ ਪਾਤਸ਼ਾਹ ਜੀਓ, ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਜੀਓ, ਪਰਿਵਾਰ ਨੇ ਆਪ ਜੀ ਦੀ ਬਾਣੀ ਦਾ ਓਟ ਆਸਰਾ ਲਿਆ ਹੈ ਸੱਚੇ ਪਾਤਸ਼ਾਹ ਜੀਓ। ਪਿਤਾ ਜੀ ਆਪ ਜੀ ਦਾ ਫੁਰਮਾਨ ਹੈ, ਕੀਤਾ ਲੋੜੀਏ ਕੰਮ ਸੁਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ। ਪਾਤਸ਼ਾਹ ਜੀ ਆਪ ਜੀ ਦੀ ਸਿੱਖਿਆ ਅਨੁਸਾਰ ਪਰਿਵਾਰ ਨੇ ਆਪ ਜੀ ਦੀ ਬਾਣੀ ਦਾ ਓਟ ਆਸਰਾ ਲਿਆ ਹੈ ਸੱਚੇ ਪਾਤਸ਼ਾਹ ਜੀ, ਕਾਰਜਾਂ ਦੀ ਸਫਲਤਾ ਵਾਸਤੇ ਆਪ ਜੀ ਸੱਚੇ ਪਾਤਸ਼ਾਹ ਜੀ ਦਇਆ ਦੇ ਘਰ ਵਿੱਚ ਹੋ ਸੱਚੇ ਪਾਤਸ਼ਾਹ ਜੀ, ਸਹਿਜ ਪਾਠ ਕਰਦੇ ਬਾਣੀ ਪੜ੍ਹਦੇ ਬੱਚਿਆਂ ਕੋਲੋਂ ਹੋਈਆਂ ਅਗਣਿਤ ਭੁੱਲਾਂ ਦੀ ਮਾਫ਼ੀ ਬਖਸ਼ੋ, ਆਪ ਜੀ ਦੀ ਬਾਣੀ ਅਗਾਧ ਬੋਧ ਹੈ ਸੱਚੇ ਪਾਤਸ਼ਾਹ ਜੀਓ, ਭੈ ਭਾਵਨੀ ਸਹਿਤ ਪੜ੍ਹਦੇ ਸੱਚੇ ਪਾਤਸ਼ਾਹ ਵਿਚਾਰਦੇ ਹੋਈਆਂ ਅਗਣਿਤ ਭੁੱਲਾਂ ਦੀ ਮਾਫ਼ੀ ਬਖਸ਼ੋ ਸੱਚੇ ਪਾਤਸ਼ਾਹ ਜੀਓ। ਸਵਰਗਵਾਸੀ ਸਰਦਾਰ ਕਿਰਪਾ ਸਿੰਘ, ਸਵਰਗਵਾਸੀ ਸਰਦਾਰਨੀ ਬਸੰਤ ਕੌਰ ਦੀ ਪੋਤੀ, ਸਵਰਗਵਾਸੀ ਸਰਦਾਰ ਗੁਰਦਿਆਲ ਸਿੰਘ ਅਤੇ ਸਰਦਾਰਨੀ ਨਿਰਮਲ ਕੌਰ ਜੀ ਦੀ ਸਪੁੱਤਰੀ, ਤੇਜਿੰਦਰ ਕੌਰ ਦੇ ਆਨੰਦ ਕਾਰਜ ਬੇਟਾ ਜਗਰੂਬਲ ਸਿੰਘ ਦੇ ਸਪੁੱਤਰ ਜਰਨੈਲ ਸਿੰਘ ਅਤੇ ਸਰਦਾਰਨੀ ਬਲਜੀਤ ਕੌਰ ਦੇ ਸਪੁੱਤਰ ਦੇ ਨਾਲ ਸੱਚੇ ਪਾਤਸ਼ਾਹ ਜੀ ਹੋਣਾ ਹੈ। ਇਹਨਾਂ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਦੇ ਚਰਨ ਪਰਸੇ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ, ਇਹ ਆਨੰਦ ਕਾਰਜ ਪ੍ਰਵਿਰਤੀ ਮਾਰਗ ਦੀ ਰਸਮ ਪਵਿੱਤਰ ਹੈ ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੱਚੇ ਪਾਤਸ਼ਾਹ ਜੀ, ਇਹਨਾਂ ਕਾਰਜਾਂ ਦੇ ਵਿੱਚ ਕੋਈ ਵੀ ਉਹੋ ਜਿਹਾ ਕੰਮ ਨਾ ਕਰਾਇਓ ਸੱਚੇ ਪਾਤਸ਼ਾਹ ਜੀਓ, ਜਿਸ ਨਾਲ ਆਪ ਜੀ ਦੇ ਨਾਮ ਦੀ ਪੈਜ ਨਾ ਰਹੇ। ਪਾਤਸ਼ਾਹ
ਕਿਰਪਾ ਕਰਿਓ ਸੱਚੇ ਪਾਤਸ਼ਾਹ ਜੀ, ਬੱਚਿਆਂ ਵੱਲੋਂ ਅਰਦਾਸ ਬੇਨਤੀ ਜੋਦਲੀ ਹੈ, ਸੱਚੇ ਪਾਤਸ਼ਾਹ ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਪਿਤਾ ਜੀ ਆਪ ਜੀ ਦੀ ਕਿਰਪਾ ਸਦਕਾ ਸੱਚੇ ਪਾਤਸ਼ਾਹ ਆਪ ਜੀ ਨੇ ਕਾਰਜ ਬਖਸ਼ਿਸ਼ ਕੀਤੇ, ਆਪ ਜੀ ਰਹਿੰਦੇ ਕਾਰਜਾਂ ਵਿੱਚ ਸਹਾਈ ਹੋਣਾ ਸੱਚੇ ਪਾਤਸ਼ਾਹ ਜੀ, ਆਪ ਮਾਰਗ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ, ਬੱਚਾ ਬੱਚੀ ਨੂੰ ਸੱਚੇ ਪਾਤਸ਼ਾਹ ਜੀ ਕ੍ਰਿਸਤ ਮਾਰਗ ਦੇ ਨਾਲ ਨਾਲ, ਪ੍ਰਵਿਰਤੀ ਮਾਰਗ ਦੇ ਨਾਲ ਨਾਲ, ਧਰਮ ਦਾ ਮਾਰਗ ਦ੍ਰਿੜ ਕਰਾਉਣਾ ਸੱਚੇ ਪਾਤਸ਼ਾਹ ਆਪ ਜੀ ਨੇ ਤਰੁੱਟ ਕੇ ਇਹ ਬਾਣੀ ਬਖਸ਼ਿਸ਼ ਕੀਤੀ ਹੈ ਸੱਚੇ ਪਾਤਸ਼ਾਹ ਜੀ, ਉਹ ਭਾਵ ਬੱਚਿਆਂ ਦੇ ਹਿਰਦਿਆਂ 'ਚ ਵਸਾਉਣੇ ਸੱਚੇ ਪਾਤਸ਼ਾਹ ਜੀ। ਉਹ ਪਿਤਾ ਜੀ ਉਹ ਸਹਿਜ ਪਾਠ ਦੇ ਭੋਗ ਪਏ, ਅਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਇਆ ਸੱਚੇ ਪਾਤਸ਼ਾਹ, ਇਹਨਾਂ ਦੀਵਾਨਾਂ ਨੂੰ ਮੁੱਖ ਰੱਖ ਕੇ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਪਾਤਸ਼ਾਹ ਜੀ, ਉਹ ਕਿਰਪਾ ਕਰੋ, ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਪਰਿਵਾਰ ਵੱਲੋਂ ਆਪ ਜੀ ਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਵਿੱਚੋਂ ਬੇਅੰਤ ਮਾਇਆ ਅਰਦਾਸ ਕਰਾਈ ਸੱਚੇ ਪਾਤਸ਼ਾਹ, ਆਪ ਜੀ ਜਾਣੀ ਜਾਣ ਹੋ ਪਾਤਸ਼ਾਹ ਜੀ, ਆਪ ਜੀ ਦੇ ਦਰ ਦੇ ਉੱਤੇ ਸੰਗਤ ਆਪਣੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਲੈ ਕੇ ਹਾਜ਼ਰ ਹੁੰਦੇ ਹਨ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਵਾਲੇ ਹੋ ਸੱਚੇ ਪਾਤਸ਼ਾਹ ਜੀ, ਉਹ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ, ਬੱਚਿਆਂ ਦੀਆਂ ਅਰਦਾਸਾਂ ਆਪਣੇ ਦਰ ਤੇ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ, ਉਹ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਉਹ ਹੁਕਮ ਬਖਸ਼ ਕੇ ਨਿਹਾਲ ਕਰਨਾ ਸੱਚੇ ਪਾਤਸ਼ਾਹ ਜੀ, ਉਹ ਹੁਕਮ ਦੀ ਸੋਝੀ ਬਖਸ਼ਣੀ, ਹੁਕਮ ਤੇ ਚੱਲਣ ਦੀ ਬਹੁਤ ਬਲ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ। ਸਹੀ ਗੁਰਮੁਖ ਜਨ ਮੇਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ, ਵਾਹਿਗੁਰੂ ਚੇਤਾ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਰੱਬ ਸਭ ਕਿਛ ਤੇਰਾ ਈਗੈ ਨਿਰਗੁਣ ਉਗੈ ਸਰਗੁਣ ਕੀਲ ਕਰਤ ਵਿੱਚ ਸੁਆਮੀ ਮੇਰਾ ਸੁਖ ਹਟਲ ਗੁਰ ਸੇਵੀ ਐ ਹਨਸ ਸਹਿਜ ਸੁਭਾਈ

0: ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਸੰਗੀ ਜਨੋ, ਆਪ ਵੱਡੇ ਭਾਗਾਂ ਵਾਲੇ ਹੋ, ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ। ਸਤਿਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ। ਕੁਝ ਪ੍ਰੇਮੀ ਪਰਿਵਾਰਾਂ ਵੱਲੋਂ ਤਨ ਮਨ ਧਨ ਦੁਆਰਾ ਸੇਵਾਵਾਂ ਕੀਤੀਆਂ ਗਈਆਂ ਨੇ। ਪਰਿਵਾਰਾਂ ਵੱਲੋਂ ਅਰਦਾਸ ਬੇਨਤੀਆਂ ਲਈ, ਗੁਰੂ ਕੇ ਲੰਗਰਾਂ ਲਈ ਮਾਇਆ ਭੇਜਦੇ ਨੇ। ਉਹਨਾਂ ਦੇ ਨਾਮ ਇਸ ਪ੍ਰਕਾਰ: ਬੱਚੀ ਗੁਰਪ੍ਰੀਤ ਕੌਰ ਵੱਲੋਂ ਚੜ੍ਹਦੀ ਕਲਾ ਲਈ 2.5 ਪਾਉਂਡ, ਸਰਦਾਰ ਅਮਰਜੀਤ ਸਿੰਘ ਦੇ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 5 ਪਾਉਂਡ, ਨਾਗਰਾ ਪਰਿਵਾਰ ਦੀ ਚੜ੍ਹਦੀ ਕਲਾ ਲਈ 20 ਪਾਉਂਡ, ਸਰਦਾਰ ਕਰਮਜੀਤ ਸਿੰਘ ਚੜ੍ਹਦੀ ਕਲਾ ਲਈ 5 ਪਾਉਂਡ, ਬੱਚੀ ਬ੍ਰਹਮਜੋਤ ਕੌਰ 5 ਪਾਉਂਡ, ਬੀਬੀ ਹਰਜੀਤ ਕੌਰ 5 ਪਾਉਂਡ, ਸੁਖਰਾਜ ਸਿੰਘ 10 ਪਾਉਂਡ, ਸਰਦਾਰ ਗੁਰਪਿੰਦਰ ਸਿੰਘ 11 ਪਾਉਂਡ, ਸ਼ਾਂਤਨਦਾ ਕੌਰ 18ਵੇਂ ਜਨਮਦਿਨ ਦੀ ਖੁਸ਼ੀ ਅੰਦਰ 11 ਪਾਉਂਡ, ਸਰਦਾਰ ਗੁਰਨਾਮ ਸਿੰਘ ਦੇਗ ਵਾਸਤੇ ਮਾਇਆ ਭੇਜਦੇ ਨੇ 5 ਪਾਉਂਡ। ਸੋ ਸਤਿਗੁਰੂ ਪਾਤਸ਼ਾਹ ਜੀ ਸਭਨਾ ਪਰਿਵਾਰਾਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ, ਦਰੋਂ ਕਰੋਂ ਚੜ੍ਹਦੀ ਕਲਾ ਦੇ ਰੋਗਤਾ ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨ, ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ, ਨਾਮ ਦੀ ਦਾਤ ਬਖਸ਼ਿਸ਼ ਕਰਨ, ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਭਨਾਂ ਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਬੇਨਤੀ ਕੀਤੀ ਸੀ ਕਾਰਜਾਂ ਲਈ, 5ਵੇਂ ਪਿਤਾ ਜੀ ਨੇ ਆਂਸਰ ਕੀਤਾ। ਸਤਿਗੁਰ ਕਹਿ ਰਹੇ ਸੀ

ਕਿ ਪੁੱਤਰ ਜੇ ਤੁਸੀਂ ਬੇਨਤੀ ਕੀਤੀ ਹੈ ਕਾਰਜਾਂ ਲਈ ਤੇ ਸਤਿਗੁਰ ਦਾ ਸੁਭਾਅ ਆ ਇਹ, ਉਹ ਸੁਭਾਅ ਨੂੰ ਬਸ ਸਾਰੇ ਨੂੰ ਇਸ ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਕਦੀ ਵੀ ਡੋਲਣਾ ਨਹੀਂ ਜ਼ਿੰਦਗੀ ਦੇ ਵਿੱਚ, ਹਰ ਟਾਈਮ ਵਾਹਿਗੁਰੂ ਜੀ ਆਪਣੇ ਨਾਲ ਆ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਵਾਹਿਗੁਰੂ ਜੀ ਆਪਣੇ ਬਿਰਦ ਦਾ ਧਿਆਨ ਰੱਖਦੇ ਆ ਕਿ ਵਾਹਿਗੁਰੂ ਜੀ ਹਮੇਸ਼ਾ ਹੀ ਜਿਹੜੀਆਂ ਸਾਡੀਆਂ ਗਲਤੀਆਂ ਕੀਤੀਆਂ ਹੁੰਦੀਆਂ, ਜਦੋਂ ਆ ਕੇ ਵਾਹਿਗੁਰੂ ਜੀ ਨੂੰ ਕਹਿੰਦੇ ਪਾਤਸ਼ਾਹ ਹੋ ਗਈ, ਤੇ ਪਾਤਸ਼ਾਹ ਉਦੋਂ ਹੀ ਭੁਲਾ ਕੇ ਅੱਗੇ ਮਾਰਗ ਬਖਸ਼ ਦਿੰਦੇ ਆ। ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਵਾਹਿਗੁਰੂ ਜੀ ਹੱਥ ਦੇ ਕੇ ਫਿਰ ਅੱਗੇ ਤੋਂ ਗਲਤੀਆਂ ਤੋਂ ਬਚਾਉਂਦੇ ਵੀ ਆ, ਕਿਉਂਕਿ ਰੋਗ ਦਾਰੂ ਦੋਵੇਂ ਬੁੱਝੇ ਸੋ ਵੈਦ ਸੁਜਾਣ। ਇਹ ਗੁਰੂ ਜੀ ਗਾਂ ਤੋਂ ਬੰਦ ਪਾ ਦਿੰਦੇ ਆ ਕਿ ਉਹ ਬੱਚਾ ਫਿਰ ਉਹ ਗਲਤੀਆਂ ਦੁਬਾਰਾ ਨਾ ਕਰੇ। ਇਹ ਸਤਿਗੁਰ ਦੀ ਵਡਿਆਈ ਆ। ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ, ਤੇ ਸਦਾ ਸਦਾ ਫਿਰ ਉਹਦੇ ਆਤਮਕ ਆਨੰਦਾਂ ਦੇ ਵਿੱਚ ਉਹਨਾਂ ਦਾ ਪੁੱਤ ਖੇਡਦਾ। ਸਾਚਾ ਸਾਹਿਬ ਸਾਧ ਮਿਹਰਬਾਨ। ਵਾਹਿਗੁਰੂ ਜੀ ਸਦਾ ਹੀ ਮਿਹਰਬਾਨ ਆ। ਇਹਦਾ ਕੋਈ ਦਿਨ ਨਹੀਂ ਮੁਕਰਰ, ਇਹਦਾ ਕੋਈ ਟਾਈਮ ਮੁਕਰਰ ਨਹੀਂ, ਮਹੂਰਤ ਉਹ ਪੰਡਤਾਂ ਵਾਲਾ ਕਿ ਇਸ ਦਿਨ ਦੇ ਉੱਤੇ ਚੰਗਾ ਮਹੂਰਤ, ਇਸ ਦਿਨ ਤੇ ਮਾੜਾ ਮਹੂਰਤ ਆ। ਵਾਹਿਗੁਰੂ ਜੀ ਕਹਿੰਦੇ ਸਾਰੇ ਟਾਈਮ ਵਾਹਿਗੁਰੂ ਜੀ ਦੇ ਮਰਸੀਫੁੱਲ ਆ। ਸਾਚਾ ਸਾਹਿਬ ਸਾਧ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਉਹ ਇੱਕ ਸਵਾਸਤਿਕ ਦਾ ਸਾਈਨ ਬਣਾਉਂਦੇ ਹੁੰਦੇ ਹਿੰਦੂ ਧਰਮ ਦੇ ਵਿੱਚ, ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਉਹਨਾਂ ਨੂੰ ਕਹਿੰਦੇ ਕਲਿਆਣ ਸਾਈਨ, ਸਰਬ ਕਲਿਆਣ ਜਾਂ ਸਵਾਸਤਿਕਾ ਸਾਈਨ। ਤੇ ਮਹਾਰਾਜ ਜੀ ਨੇ ਆਪਾਂ ਨੂੰ ਇਹ ਦੱਸਿਆ ਵੀ ਸਿੱਖ ਨੇ ਇਹ ਪੰਡਤਾਂ ਵਾਲੇ ਕਲਿਆਣ 'ਚ ਨਹੀਂ ਪੈਣਾ। ਮਹਾਰਾਜ ਕਹਿੰਦੇ ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਜਦੋਂ ਸਤਿਗੁਰ ਨੇ ਮੰਦ ਕਰਮਾਂ ਤੋਂ ਬੰਨ ਪਾ ਦਿੱਤਾ ਉਦੋਂ ਸਾਰੇ ਕਾਰਜ ਰਾਸ, ਉਦੋਂ ਕਿਸੇ ਹੋਰ ਪੂਜਾ ਦੀ, ਕਿਸੇ ਸਵਾਸਤਿਕਾ ਸਾਈਨ ਦੀ ਲੋੜ ਨਹੀਂ। ਉਹ ਸਰਬ ਕਲਿਆਣ, ਸਾਰਿਆਂ ਦਾ ਕਲਿਆਣ ਚਾਹੁੰਦੇ ਆ, ਸਾਰਿਆਂ ਦਾ ਭਲਾ ਮਹਾਰਾਜ ਸੋਚਣ ਵਾਲੇ ਆ। ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ, ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਾਧ ਕੁਰਬਾਨ। ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਆ, ਤੇ ਸਾਨੂੰ ਸਾਡੇ ਬਜ਼ੁਰਗਾਂ ਨੇ ਵੀ ਇਹੀ ਗੱਲ ਸਿਖਾਈ, ਤੇ ਗੁਰੂ ਸਾਹਿਬ ਜੀ ਨੇ ਵੀ ਇਹੀ ਗੱਲ ਸਿਖਾਈ ਵੀ ਕੋਈ ਵੀ ਕਾਰਜ ਕਰਨਾ ਹੋਵੇ ਉਹ ਸਤਿਗੁਰ ਜੀ ਨੂੰ ਕਹਿਣਾ। ਤੇ ਉਹੀ ਆਪਾਂ ਪੂਰਨਿਆਂ ਤੇ ਚੱਲਦੇ ਹੋਏ ਸਤਿਗੁਰੂ ਜੀ ਨੂੰ ਕਿਹਾ, ਤੇ ਸਤਿਗੁਰੂ ਜੀ ਨੇ ਬੜੇ ਪਿਆਰ ਵਾਲਾ ਹੁਕਮ ਬਖਸ਼ ਕੀਤਾ, ਸੰਗਤ ਅਰਦਾਸ ਬੇਨਤੀ ਕਰਿਓ, ਬੱਚੀ ਦੇ ਰਹਿੰਦੇ ਕਾਰਜ ਆਪ ਸਿਰ ਤੇ ਹੱਥ ਦੇ ਕੇ ਨਿਭਾ ਲੈਣ। ਆਪ ਜੀ ਦੀ ਸੰਗਤ ਦੇ ਵਿੱਚ ਵਾਹਿਗੁਰੂ ਜੀ ਦਾ ਵਾਸਾ ਆ। ਜਦੋਂ ਆਪ ਜੀ ਕਿਸੇ ਬੱਚੇ ਦੀ ਅਰਦਾਸ ਸਤਿਗੁਰੂ ਪਾਸ ਕਰਦੇ ਹਾਂ, ਸਤਿਗੁਰੂ ਜੀ ਮੋੜਦੇ ਨਹੀਂ। ਇਸ ਕਰਕੇ ਸੰਗਤ ਦੇ ਵਿੱਚ ਅਰਦਾਸ ਬੇਨਤੀ ਕਰਾਉਣ ਦੀ ਪ੍ਰਥਾ ਮਹਾਰਾਜ ਨੇ ਦਿੱਤੀ ਆ ਵੀ ਬੱਚੇ ਦੇ ਕੋਈ ਵੀ ਕਾਰਜ ਹੋਣ ਉਹ ਸੰਗਤ 'ਚ ਅਰਦਾਸ ਬੇਨਤੀ ਹੋਵੇ। ਸੋ ਆਪ ਜੀ ਨੇ ਜ਼ਰੂਰ ਸਾਡੀ ਬੱਚੀ ਲਈ ਅਰਦਾਸ ਕਰਨੀ ਕਿ ਰਹਿੰਦੇ ਕਾਰਜਾਂ 'ਚ ਮਹਾਰਾਜ ਸਹਾਇਕ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਦੀ ਪਾਰ ਪਾਰ ਬਖਸ਼ਿਸ਼ ਹੋਈ ਹੈਗੀ ਆ, ਸਤ ਨੇ ਆਪਾਂ ਸਾਰਿਆਂ ਨੂੰ ਉਦਮ ਬਖਸ਼ਿਆ। ਐਤਵਾਰ ਦੀਵਾਨਾ 'ਚ ਆਪਾਂ ਹਾਜ਼ਰੀ ਭਰ ਰਹੇ ਹੈਗੇ ਹਾਂ। ਹੁਣੇ ਜੋ ਸਹਿਜ ਪਾਠ ਦੇ ਭੋਗ ਪਾਏ ਹੋਏ ਹਨ, ਸਵਰਗੀ ਕਿਰਪਾ ਸਿੰਘ ਜੀ, ਸਰਦਾਰਨੀ ਬਸੰਤ ਕੌਰ ਦੀ ਪੋਤੀ ਸਵਰਗੀ ਗੁਰਦਿਆਲ ਸਿੰਘ ਅਤੇ ਸਰਦਾਰਨੀ ਨਿਰਮ ਕੌਰ ਦੀ ਧੀ ਰਾਣੀ ਤਜਿੰਦਰ ਕੌਰ ਦੇ ਆਨੰਦ ਕਾਰਜ ਦੀ ਸਫਲਤਾ ਦੇ ਲਈ ਪਰਿਵਾਰ ਸਾਰਿਆਂ ਨੇ ਬਹੁਤ ਸੋਹਣਾ ਉਦਮ ਕੀਤਾ, ਸਹਿਜ ਪਾਠ ਆਪ ਘਰ ਕੀਤੇ ਹੈਗੇ ਆ। ਸਾਨੂੰ ਸਾਰਿਆਂ ਨੇ ਉਦਮ ਕਰਨੇ ਚਾਹੀਦੇ ਹੈਗੇ ਆ। ਜਾਣੇ ਜਾਣੇ ਅਸੀਂ ਜ਼ਿਆਦਾ ਗੁਰਦੁਆਰਿਆਂ ਅਤੇ ਗਿਆਨੀ ਸਾਹਿਬਾਂ ਤੋਂ ਸਵਾਵਾ ਕਰਾਉਂਦੇ ਹੈਗੇ ਹਾਂ। ਜੇ ਆਪ ਬਾਣੀ ਪੜ੍ਹਾਂਗੇ ਤਾਂ ਫੇਰ ਇੱਕ ਤਾਂ ਬਾਣੀ ਸਮਝ ਆ ਜੂਗੀ, ਇੱਕ ਹਿਰਦੇ ਪੁੱਛੂਗੀ, ਅਤੇ ਫਿਰ ਸਮਝਣ ਦੇ ਨਾਲ ਤੁਸੀਂ ਫਿਰ ਆਪਣੇ ਅਰਦਾਸ ਵੀ ਉਹਨੂੰ ਸੱਚੇ ਪਾਤਸ਼ਾਹ ਮੈਂ ਵੀ ਜੀਵਨ ਮੇਰਾ ਇੱਦਾਂ ਦਾ ਹੋ ਜਾਏ ਅਤੇ ਫਿਰ ਆਪਣੀ ਲਾਈਫ ਬਦਲਾਊਗਾ। ਬਹੁਤੇ ਆਪਾਂ ਥੋੜ੍ਹੇ ਜਿਹਾ ਲੇਜ਼ੀ ਹਾਂ ਇਸ ਪੱਖੋਂ। ਅਸੀਂ ਜਿੱਦਾਂ ਦੂਜੇ ਧਰਮ ਕਰਦੇ ਸੀ ਉੱਦਾਂ ਜਿੱਦਾਂ ਇੰਡੀਆ ਦੇ ਵਿੱਚ ਡਿਪੈਂਡੈਂਟ ਉਹਨਾਂ 'ਤੇ ਹੋ ਗਏ ਹੈਗੇ ਹਾਂ। ਕੋਸ਼ਿਸ਼ ਕਰਿਆ ਕਰੋ ਸਾਰੇ ਹੀ, ਅਤੇ ਰਲ ਮਿਲ ਕੇ ਆਪ ਹੀ ਆਪਾਂ ਉੱਦਮ ਕਰਿਆ ਕਰੀਏ। ਹੁਣ ਸਰੂਪਾ ਦਿੱਤਾ ਜਾਣਾ ਹੈਗਾ, ਬਾਦ ਸਿੰਘ ਜੀ ਆ ਜਾ, ਤੁਸੀਂ ਦੇ ਦਿਓ ਸਰੂਪਾ, ਆ ਜਾ। ਧੀ ਰਾਣੀ ਨੂੰ ਬੇਨਤੀ ਆ, ਪੁਰਾਣੇ ਸਾਡੇ ਸਿੰਘ ਆ ਬਹਾਦਰ ਸਿੰਘ ਜੀ, ਟਰਸਟੀ ਵੀ ਆ ਗੁਰਦੁਆਰਾ ਸਾਹਿਬ ਦੇ, ਥੋੜ੍ਹੀ ਹਾਜ਼ਰੀ ਸਿਹਤ ਨਾਲ ਠੀਕ ਹੋਣ ਗਏ, ਥੋੜ੍ਹਾ ਜਿਹਾ ਘੱਟ ਆ ਆਉਂਦੇ ਆ। ਧੀ ਰਾਣੀ ਨੂੰ ਬੇਨਤੀ ਆ, ਤਜਿੰਦਰ ਕੌਰ ਬਹੁਤ ਹੀ ਬੱਚੇ, ਸਤਪਾਲ ਸਿੰਘ ਸਾਡੀ ਧੀ ਰਾਣੀ ਭੈਣ ਜੀ ਸਾਡੇ, ਬੜਾ ਹੀ ਸੁਭਾਅ ਚੰਗਾ, ਬਹੁਤ ਹੀ ਸਮਾਂ ਸਤਪਾਲ ਸਿੰਘ ਨੇ ਗੁਰਦੁਆਰਾ ਸਾਹਿਬ ਮਿਊਜ਼ੀਅਮ ਨੂੰ ਦਿੱਤਾ, ਬੱਚਿਆਂ ਨੂੰ ਗੱਤਕੇ ਦੀ ਵਿੱਦਿਆ ਸਿਖਾਉਂਦੇ ਆ। ਮੈਨੂੰ ਕਈ ਵਾਰੀ ਮੈਂ ਕਹਿਣਾ ਨਹੀਂ ਚਾਹੀਦਾ, ਪਰ ਸਾਰਿਆਂ ਨਾਲ ਸੀਨੀਅਰ ਸਾਡਾ ਇਹ ਨੌਜਵਾਨਾਂ ਵਿੱਚੋਂ ਹੈਗਾ,

ਕਾਫੀ ਸੇਵਾਵਾਂ ਗੁਰੂ ਘਰ ਵਿੱਚ ਵੀ ਤੇ ਮਿਜ਼ੇ ਵਿੱਚ ਨਿਭਾਈਆਂ ਸਤਪਾਲ ਸਿੰਘ ਨੇ। ਅਸੀਂ ਇਹਨਾਂ ਨੂੰ ਹੋਰ ਬੇਨਤੀ ਕਰਦੇ ਹਾਂ ਕਿ ਹੋਰ ਬੱਚਿਆਂ ਨੂੰ ਸਮਾਂ ਦਿਆ ਕਰਨ, ਥੋੜ੍ਹਾ ਜਿਹਾ ਗੱਤਕੇ ਦੇ ਨਾਲ ਵੀ ਜੋੜਨ, ਪੰਜਾਬੀ ਸਕੂਲ 'ਚ ਥੋੜ੍ਹੀ ਮਦਦ ਕਰਨ ਅਤੇ ਬੱਚਿਆਂ ਨੂੰ ਵੀ ਪ੍ਰੇਰਨਾ ਥੋੜ੍ਹੀ ਦੇਣ ਵੀ ਆਪ ਸਹਿਜ ਪਾਠ ਕਰਿਆ ਕਰਨ ਜਿੱਦਾਂ ਆਪ ਪਰਿਵਾਰ ਨੇ ਕੀਤਾ, ਅਤੇ ਇੱਦਾਂ ਇਹ ਹੋਰ ਬੱਚਿਆਂ ਨੂੰ ਵੀ ਪ੍ਰੇਰਨਾ ਦੇਣ। ਜੇ ਘਰ ਅੱਜ ਕੱਲ੍ਹ ਤੁਸੀਂ ਘਰ ਕੰਪਿਊਟਰ ਅਤੇ ਟੈਲੀਫੋਨ 'ਤੇ ਵੀ ਕਰ ਲੈਂਦੇ ਹਾਂ, ਨਹੀਂ ਪੋਥੀਆਂ ਗੁਰਦੁਆਰਾ ਸਾਹਿਬ ਕਾਫੀ ਹੈਗੀਆਂ, ਤੁਸੀਂ ਉਹ ਵੀ ਲਿਜਾ ਸਕਦੇ ਹੈਗੇ ਹਾਂ, ਅਤੇ ਦਸ ਪਾਸ ਵੀ ਕਾਫੀ ਪੋਥੀਆਂ ਹੈਗੀਆਂ ਘਰ, ਜੇ ਕਿਸੇ ਨੂੰ ਚਾਹੀਦੀ ਹੋਣ ਤਾਂ ਲਿਜਾ ਸਕਦੇ ਹੈਗੇ ਹਾਂ। ਅਰਥ ਵਾਲੀਆਂ ਵੀ ਹੈਗੀਆਂ, ਅਤੇ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਤਾਂ ਦੱਸ ਦਿਓ, ਤਾਂ ਜੋ ਤੁਸੀਂ ਅਰਥਾਂ ਸਮੇਤ ਜੇ ਪੜ੍ਹੋਗੇ ਤਾਂ ਜ਼ਿਆਦਾ ਲਾਹਾ ਹੈਗਾ। ਧੰਨਵਾਦ ਆ, ਮੈਂ ਸਮਾਂ ਥੋੜ੍ਹਾ ਜ਼ਿਆਦਾ ਨਾ ਸਮਰਾਂ ਮੈਂ, ਅਤੇ ਹੁਣ ਕੀਰਤਨ ਆਰੰਭ ਕਰਨਗੇ ਸਾਡੇ ਗੁਰੂ ਘਰ ਦੇ ਸੇਵਾ ਜਸਵਿੰਦਰ ਸਿੰਘ ਜੀ, ਗੁਰਪ੍ਰੀਤ ਸਿੰਘ ਜੀ, ਅਤੇ ਉਹ ਤੋਂ ਬਾਅਦ ਦਰਬਾਰਾ ਸਿੰਘ ਜੀ ਜਾਂ ਅਮਰੀਕ ਸਿੰਘ ਹੋਣੀ ਸੇਵਾ ਨਿਭਾਉਣਗੇ। 12 ਵਜੇ ਆਪਣੇ ਪਾਸ ਕੋਈ ਕੈਨੇਡਾ ਤੋਂ ਸਿੰਘ ਆ ਰਹੇ ਹੈਗੇ ਆ, ਸ਼ਾਇਦ ਉਹ ਆਪਣੇ ਦਰਸ਼ਨ ਕਰਨ ਦਾ 5-10 ਮਿੰਟ ਦੇ ਲਈ ਉਹਨੇ ਮਿਊਜ਼ੀਅਮ ਦੇਖਣ ਆਉਣਾ ਹੈਗਾ। ਇੱਕ ਜਿਹੜੀ ਮੀਟਿੰਗ ਅੱਜ ਹੋ ਰਹੀ ਆ 3 ਵਜੇ ਕੁਆਂਟਰੀ ਗੁਰਦੁਆਰਾ ਸਾਹਿਬ, ਗੁਰੂ ਨਾਨਕ ਗੁਰਦੁਆਰਾ ਸਾਹਿਬ, ਉੱਥੇ ਆਏਗਾ ਜੋ ਸ੍ਰੀ ਸਾਹਿਬ ਬਾਰੇ। ਇੱਥੇ ਥੋੜ੍ਹੀਆਂ ਤਾਂ ਆਪਾਂ ਮੀਡੀਆ 'ਚ ਪੜ੍ਹੇ ਹੈਗੇ, ਸਮੱਸਿਆਵਾਂ ਆ ਰਹੀਆਂ ਆਪਾਂ ਸਾਰਿਆਂ ਨੂੰ ਪਤਾ ਹੈਗੀਆਂ। ਗੌਰਮੈਂਟ ਪਹਿਲਾਂ ਕਾਫੀ ਪ੍ਰੈਸ਼ਰ ਸੀਗਾ ਵੀ ਥੋੜ੍ਹੀ ਜਿਹੀ ਇੱਥੇ ਪਾਬੰਦੀ ਲੱਗਣੀ ਚਾਹੀਦੀ ਆ, ਸਰਕਾਰ ਲਾ ਤਾਂ ਨਹੀਂ ਰਹੀ ਹੈਗੀ, ਪਰ ਫਿਰ ਵੀ ਸਾਡੇ ਜਿਹੜੇ ਮੁਖੀ ਲੀਡਰ ਆ ਉਹ ਸਰਕਾਰ ਨਾਲ ਤਾਲਮੇਲ ਕਰ ਰਹੇ ਹੈਗੇ ਆ। ਅਤੇ ਇੱਥੇ ਜਿਹੜੇ ਰਾਈਟ ਵਿੰਗ ਸੰਸਥਾਵਾਂ ਹੈਗੀਆਂ ਜਾਂ ਰਿਫੋਰਮ ਆ ਜਾਂ ਹੋਰ ਆ, ਉਹ ਇਸ਼ੂ ਨੂੰ ਕਾਫੀ ਚੱਕ ਰਹੀਆਂ ਹੈਗੀਆਂ। ਨੌਜਵਾਨ ਨੇ ਗਲਤੀ ਤਾਂ ਕੀਤੀ ਆ, ਅਤੇ ਮੈਂ ਕੱਲ੍ਹ ਕੁ ਪਰਸੋਂ ਲੀਗਲ ਟੀਮ ਨਾਲ ਵੀ ਵਿਚਾਰ ਸੁਣੇ ਸੀਗੇ, ਸਭ ਕੁਛ ਮੀਡੀਆ 'ਚ ਠੀਕ ਨਹੀਂ ਆਇਆ ਹੈਗਾ, ਥੋੜ੍ਹਾ ਬਹੁਤ ਆਪ ਵਿੱਚ ਉਹ ਗੁੱਸੇ ਰਾਜੀ ਹੋਏ ਸੀਗੇ ਉਦੋਂ ਬਾਅਦ, ਅਤੇ ਉਹਦੇ ਕਰਕੇ ਇਹ ਘਟਨਾ ਥੋੜ੍ਹਾ ਜਿਹੀ ਵਾਪਰ ਗਈ ਹੈਗੀ ਆ, ਕਸੂਰ ਹੈਗਾ ਨੌਜਵਾਨ ਦਾ, ਪਰ ਥੋੜ੍ਹਾ ਜਿਹੀ ਮੀਡੀਆ 'ਚ ਉਹਦਾ ਪੱਖ ਘੱਟ ਆਇਆ ਹੈਗਾ, ਸ਼ਾਇਦ ਉਹ ਅਪੀਲ ਕਰਨਗੇ। ਅਤੇ ਜਿਹੜੀ ਗੁਰਦੁਆਰੇ ਚੋਰੀ ਦਾ ਕੇਸ ਹੈ ਉਹਦੇ ਵਿੱਚ ਵੀ ਕੋਈ ਸੱਚਾਈ ਨਹੀਂ ਨਿਕਲੀ ਹੈਗੀ, ਕੁਛ ਉੱਥੇ ਦੇ ਬੰਦੇ ਮਿਲੇ ਸੀ ਪ੍ਰਬੰਧਕ ਵੀ। ਧੰਨਵਾਦ ਆ, ਅਗਲੇ ਹਫ਼ਤੇ ਆਪਣੇ ਦੋਨੇ ਵੇਲੇ ਦੀਵਾਨ ਸੱਜਣੇ ਹੈਗੇ ਆ, ਅਤੇ ਇੱਕ ਆਨੰਦ ਕਾਰਜ ਸੋਮਵਾਰ ਨੂੰ ਲਿਖਿਆ ਹੈਗਾ, ਅਤੇ ਸਮੇਂ ਦੇ ਪਾਠ ਤੋਂ ਬਾਅਦ ਹੋਊਗਾ, ਅਤੇ ਕੁਐਸਚਨ ਆਨਸਰ ਹੁੰਦਾ ਆ ਮੰਗਲਵਾਰ ਨੂੰ ਸ਼ਾਮ ਨੂੰ 8-9 ਤੱਕ, ਅਤੇ ਸ਼ੁੱਕਰਵਾਰ ਨੂੰ ਖਾਲਸਾ ਕਲੱਬ ਆ, ਅਤੇ ਗੁਰੂ ਅਰਜਨ ਦੇਵ ਸ਼ਹੀਦੀ ਯਾਦ ਦੇ ਵਿੱਚ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਤੁਹਾਡੇ ਵੱਲੋਂ ਅਖੰਡ ਪਾਠ ਆਰੰਭ ਹੋਣੇ ਹੈਗੇ ਆ। ਸਨਿਚਰਵਾਰ ਨੂੰ ਜਗਿੰਦਰ ਸਿੰਘ ਬਸਰਾ ਦੇ ਪਰਿਵਾਰ ਨੂੰ 10 ਨੂੰ ਸੌਂਦੇ ਪਾਠ ਹੋਣੇ ਹੈਗੇ ਆ, ਅਤੇ ਰਣਜੀਤ ਸਿੰਘ ਪਰਿਵਾਰ ਨੂੰ ਵੀ 12 ਵਜੇ ਸੌਂਦੇ ਪਾਠ ਦੀ ਸੇਵਾ ਸਨਿਚਰਵਾਰ ਨੂੰ ਹੋਣੀ ਹੈਗੀ ਆ। ਸ਼ਾਮ ਨੂੰ ਨੌਜਵਾਨਾਂ ਵੱਲੋਂ ਕੀਰਤਨ ਹੈਗਾ, ਐਤਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਹੈਗੇ ਆ, ਅਤੇ ਗੁਰਜੀਤ ਸਿੰਘ ਪਰਿਵਾਰ ਦੇ 10:30 ਸੌਂਦੇ ਪਾਠ ਲੰਗਰ ਸੇਵਾ ਹੋ ਰਹੀ ਹੈਗੀ ਆ। ਗੁਰਨਾਮ ਸਿੰਘ ਦੇ ਪਰਿਵਾਰ ਵੱਲੋਂ ਗੁਰੂ ਘਰ ਰਾਮ ਸਹਿਜ ਪਾਠ ਦੇ ਭੋਗ ਜਿਹੜੇ ਹੈਗੇ 9:20 'ਤੇ ਲਿਖਿਆ ਉਹ ਪਾਏ ਜਾਣੇ ਹੈਗੇ ਆ। ਧੰਨਵਾਦ ਆ, ਅੱਜ ਮੀਟਿੰਗ ਕੁਆਂਟਰੀ ਹੋ ਰਹੀ ਹੈਗੀ ਆ, ਜੇ ਕਿਸੇ ਨੇ ਜਾਣਾ ਤਾਂ ਜਾ ਸਕਦੇ, ਕਾਫੀ ਨੌਜਵਾਨ ਜਾ ਰਹੇ ਹੈਗੇ ਆ, ਅਤੇ ਉੱਥੇ ਇਹ ਵਿਚਾਰਾਂ ਹੋਣੀਆਂ ਜੋ ਸਰਕਾਰ ਵੱਲੋਂ ਇੱਥੇ ਕੋਈ ਲਾਭ ਬਣਾਉਣ ਦੀ ਗੱਲ ਚਰਚਾ ਹੋ ਰਹੀ ਆ, ਬਣਾ ਤਾਂ ਨਹੀਂ ਬਣਨਾ ਵੀ ਨਹੀਂ ਮੇਰੇ ਖਿਆਲ, ਪਰ ਫਿਰ ਵੀ ਆਪਣੇ ਵਿੱਚ ਪੰਥ ਦੇ ਸਾਰੇ ਆਗੂ ਧਾਰਮਿਕ ਸ਼ੀਤਾਂ ਨੇ ਉੱਥੇ ਇਕੱਠੀਆਂ ਹੋਣਾ ਹੈਗਾ, ਵੀ ਆਪਾਂ ਇਹਦੇ ਉੱਤੇ ਜੇ ਸਰਕਾਰ ਕੋਈ ਜਾਣਕਾਰੀ ਲੈਣੀ ਚਾਹੀਦੀ ਅਤੇ ਸਾਰਿਆਂ ਦੀ ਅਕਰਾਏ ਹੋਵੇ ਵੀ ਆਹ ਇਹ ਜਿਹੜੀ ਹੈਗੀ ਸਾਡੇ ਕਕਾਰ ਹੈਗੀ, ਸਤੋਂ ਦੀ ਬਖਸ਼ਿਸ਼ ਹੈਗੀ, ਆਹ ਸ੍ਰੀ ਸਾਹਿਬ ਹੈਗੀ ਆ, ਆਹ ਇਹਦਾ ਸਾਈਜ਼ ਹੋਣਾ ਹੈਗਾ, ਅਤੇ ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਵੀ ਆਪਾਂ ਸਾਰਿਆਂ ਨੇ ਅਵੇਅਰਨੈਸ ਲਿਆਉਣੀ ਹੈਗੀ ਆ, ਕੋਸ਼ਿਸ਼ ਹੋਣੀ ਚਾਹੀਦੀ ਹੁੰਦੀ ਆ, ਦੁਰਵਰਤੋਂ ਨਹੀਂ ਹੋਣੀ ਚਾਹੀਦੀ ਸ੍ਰੀ ਸਾਹਿਬ ਦੀ, ਨਾ ਇਹ ਦਿਖਾਵੇ ਲਈ ਹੈਗੀ ਆ, ਸਤੋਂ ਦੀ ਬਖਸ਼ਿਸ਼ ਹੈਗੀ ਆ, ਅਤੇ ਆਪਾਂ ਨੂੰ ਤੀਬਨ ਅੱਗੇ ਇੱਥੇ ਜਹਾਜ਼ਾਂ ਵਿੱਚ ਮੈਂ ਆਪ ਵੱਡੀ ਸ੍ਰੀ ਸਾਹਿਬ ਜੀ 1.5 ਫੁੱਟ ਪਾ ਕੇ ਜਾਂਦਾ ਰਿਹਾ, ਅਮੈਰੀਕਾ 'ਚ ਘਟਨਾ ਵਾਪਰ ਗਈ, ਉਦੋਂ ਬਾਅਦ ਉਹਨੇ ਸਾਰਿਆਂ ਦੇ ਬੰਦੇ ਕਰਤੀਆਂ, ਕੁਛ ਨਹੀਂ ਕਹਿੰਦੇ, ਅਮੈਰੀਕਾ 'ਚ ਵੀ ਕੁਛ ਨਹੀਂ ਸੀ ਕਹਿੰਦੇ ਹੁੰਦੇ, ਅਤੇ ਅਮੈਰੀਕਾ 'ਚ ਵੀ ਇੱਕ ਵਾਰੀ ਸਾਰੇ ਸਿੰਘਾਂ ਦੇ 2-2 ਫੁੱਟ ਕਿਰਪਾਨਾਂ ਪਾਈਆਂ ਸੀ, ਕਿਸੇ ਨੇ ਰੁਕਿਆ ਸੀ ਜਦੋਂ ਉਹ ਬਿਲਡਿੰਗਾਂ ਦੇ ਉੱਤੇ ਹੋਰ ਮੁੰਡੇ ਦੇ ਬੰਦਿਆਂ ਨੇ ਸਿੱਟਤੀਆਂ, ਅਤੇ ਉਦੋਂ ਬਾਅਦ ਫਿਰ ਇਹ ਜਿਹੜੇ ਲਾ ਸਖਤ ਹੋ ਗਏ। ਇੱਦਾਂ ਹੀ ਜਦ ਕੋਈ ਇੱਥੇ ਕੋਈ ਗਲਤੀ ਸਾਡਾ ਬੱਚਾ ਕਰਦਾ ਫਿਰ ਲਾ ਲੋਕਾਂ ਦੀ ਡਿਮਾਂਡ ਹੁੰਦੀ ਹੈਗੀ ਆ,
ਅਤੇ ਕੁਛ ਰਾਈਟ ਵਿੰਗ ਪਾਰਟੀਆਂ ਚਾਹੁੰਦੀਆਂ ਵੀ ਸਾਡੇ ਕੋਲ ਕੰਟਰੋਲ ਆਵੇ, ਕਾਫੀ ਉਹਨਾਂ ਦੀ ਵੀ ਚਰਚਾ, ਲੋਕਾਂ ਸਪੋਰਟ ਵੀ ਹੈਗੀ ਆ ਉਹਨਾਂ ਨੂੰ, ਅਤੇ ਆਉਣ ਵਾਲੇ ਸਮੇਂ ਜੇ ਉਹਨਾਂ ਦੀ ਸਰਕਾਰ ਆਉਂਦੀ ਆ ਕੋਈ ਲਾਵਾਂ 'ਚ ਹੋਰ ਵੀ ਸਖਤੀ ਹੋ ਸਕਦੀ ਹੈਗੀ ਆ, ਅਤੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਿਆ ਕਰੋ ਡਿਫੈਂਸ ਤੱਕ ਹੀ ਰੈਂਟ ਵਰਤੋ ਇਹਨੂੰ, ਬਾਕੀ ਦਿਖਾ ਦਿੰਦੇ ਹਾਂ। ਸਾਡੇ ਗੁਰਦੁਆਰੇ 'ਚ ਵੀ ਕਈ ਵਾਰੀ ਮੈਂ ਦੇਖਿਆ ਵੀ ਇਹਦੀ ਸਾਡੇ ਇੱਧਰ ਵਰਤੋਂ ਕਰ ਦਿੰਦੇ ਆ, ਜਿੱਦਾਂ ਮਾਰ ਜੇ ਬਾਹਰ ਸ਼ਾਸਤਰ ਪਏ ਹੈਗੇ ਨਾ, ਇਲੀ ਕੋਸ਼ਿਸ਼ਾਂ ਨਾਲ ਵਿਚਾਰਾਂ ਕੀਤੀਆਂ ਸੀਗੀਆਂ, ਅਤੇ ਕਈ ਤਾਂ ਇਹਨਾਂ ਦੀ ਵੀ ਵਰਤੋਂ ਸੰਗਤ ਦੇ ਮੈਂਬਰਾਂ ਨੇ ਅਤੇ ਆਪੋ ਵਿੱਚ ਗੁੱਸੇ ਰਾਜੀ ਹੋ ਗਏ ਅਤੇ ਵਰਤੋਂ ਹੋਈ ਆ। ਤੁਸੀਂ ਬਾਹਰ ਦੇਖਿਆ ਹੋਣਾ ਇਹ ਡਰ ਵਿੱਚ ਵੀ ਘਟਨਾ ਵਾਪਰੀ ਸੀ ਅੱਜ ਤੋਂ 40 ਸਾਲ ਪਹਿਲਾਂ, ਅਤੇ ਇਹਲੇ ਵੀ ਆਪਾਂ ਅੱਜ ਉੱਥੇ ਵਿਚਾਰਾਂ ਹੋਣਗੀਆਂ। ਤੁਸੀਂ ਵੀ ਆਪਣੀ ਰਾਏ ਅਜੀਸੇ ਨੂੰ ਦੇ ਦਿਓ, ਪ੍ਰਧਾਨ ਸਾਹਿਬ ਨੂੰ ਦੇ ਦਿਓ, ਸਾਨੂੰ ਦੇ ਦਿਓ, ਕਿਸੇ ਨੂੰ ਵੀ, ਵੀ ਤੁਹਾਡੇ ਇਹਦੇ ਬਾਰੇ ਕੀ ਖਿਆਲ ਹੈਗੇ ਆ। ਅੱਗੇ ਗ੍ਰੈਜੂਏਟ ਵੀ ਥੋੜ੍ਹਾ ਚਿਰ ਹੋਇਆ, 6 ਮਹੀਨੇ ਉੱਥੇ ਵੀ ਕੋਈ ਬਾਹਰੋਂ ਗੋਰਾ ਮੱਥਾ ਟੇਕਣਾ ਸੀ, ਉਹਨੇ ਸਿਰ ਚੱਕ ਕੇ ਅਤੇ ਕੁਛ ਬੰਦੇ ਜ਼ਖਮੀ ਕਰਤੇ ਸੀਗੇ। ਵੀ ਆਪਾਂ ਨੂੰ ਬਿਲਕੁਲ ਆਪਾਂ ਜਿਹੜਾ ਨਾ ਇੱਦਾਂ ਨਾ ਰਹੀਏ ਵੀ ਨਹੀਂ ਠੀਕ ਆ, ਕੋਈ ਸਮੱਸਿਆ ਨਹੀਂ ਗੀ ਕਿਸੇ ਵੀ, ਕੋਈ ਵਾਰ ਮੈਂਟਲੀ ਨਹੀਂ ਬੰਦਾ ਠੀਕ ਹੁੰਦਾ ਨਾ, ਉਹ ਇਹਦੀ ਦੁਰਵਰਤੋਂ ਕਰ ਸਕਦਾ ਹੁੰਦਾ, ਅਤੇ ਜਾਣੇ ਨਹੀਂ ਜਾਣੇ ਹੁਣ ਜੇ ਸਖਤੀ ਹੁੰਦੀ ਆ ਤਾਂ ਫਿਰ ਨਹੀਂ ਤਾਂ ਫਿਰ ਆਪਣੇ ਹੋਰ ਪਾਬੰਦੀਆਂ ਲੱਗਣਗੀਆਂ। ਅਤੇ ਆਪਾਂ ਸਾਰਿਆਂ ਨੇ ਜੇ ਕਿਸੇ ਨੇ ਜਾਣਾ, ਕੁਛ ਸਿੰਘ ਜਾ ਰਹੇ ਸਾਡੇ ਅਤੇ ਕੈਨੇਡਾ ਸਿੰਘ ਵੀ ਇਸੇ ਕਰਕੇ ਆਏ, ਉਹ ਮੀਟਿੰਗ ਅਟੈਂਡ ਕਰਨ ਦੇ ਲਈ ਵੀ ਆਪਾਂ ਤਾਂ ਇੱਥੇ ਹਿੱਸਾ ਕੱਢ ਲੈਂਦੇ ਹਾਂ। ਉੱਥੋਂ ਆਏ ਆ ਪਹਿਲਾਂ ਮਿਊਜ਼ੀਅਮ ਦੇਖਣਾ ਉਹਨੇ, ਫਿਰ ਤੁਹਾਡੇ ਕੋਲ 12 ਕੁ ਵਜੇ ਇੱਥੇ ਆਉਣਗੇ, ਫਿਰ ਉਹ ਮੀਟਿੰਗ 'ਚ ਹਿੱਸਾ ਲੈਣ ਆਏ ਆ। ਵੀ ਜੇ ਇੱਕ ਇਸ ਕੰਟ 'ਚ ਲਾ ਬਣ ਗਿਆ ਨਾ, ਫਿਰ ਇਹ ਸਾਰੀ ਦੁਨੀਆ 'ਚ ਹੀ ਉਹ ਲਾ, ਬਾਕੀ ਗੌਰਮੈਂਟਾਂ ਨੇ ਵੀ ਫੋਲੋ ਕਰਨ ਲੱਗ ਪੈਣਾ ਹੈਗਾ। ਅਤੇ ਉੱਥੇ ਜਿਵੇਂ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਆ, ਜਾਂ ਸੀਨੀਅਰ ਗੁਰਸਿੱਖ ਜਿਹੜੇ ਹੈਗੇ ਆ, ਜਾਂ ਜਿਹੜੇ ਸਰਕਾਰ 'ਚ ਬੈਠੇ ਆਪਣੇ ਨੌਜਵਾਨ ਵੱਡੀਆਂ ਪੋਸਟਾਂ ਦੇ ਉੱਤੇ, ਉਹਨਾਂ ਨੇ ਆਪਣੇ ਵਿਚਾਰ ਦੇਣੇ ਹੈਗੇ ਆ, ਤਾਂ ਜੋ ਜਿਹੜੀ ਹੈਗੀ ਆ ਆਪਣੀ ਇੱਕ ਰਾਏ ਬਣ ਜਾਏ, ਅਤੇ ਜਿਹੜੀ ਥੋੜ੍ਹੀ ਬਹੁਤੀਆਂ ਚਰਚਾ ਚੱਲਦੀ ਮੀਡੀਆ ਵਿੱਚ ਪਾਬੰਦੀ ਲੱਗਣ ਦੀ, ਅਤੇ ਉਹ ਜਿਹੜੀ ਆ ਸਰਕਾਰ ਉਹੋ ਜਿਹਾ ਇਸ ਪਾਸੇ ਨੂੰ ਸੋਚੇ ਹੀ ਨਾ। ਧੰਨਵਾਦ ਤੁਹਾਡਾ, ਆਓ ਆਪਾਂ ਰਲ ਮਿਲ ਕੇ ਸਾਰੇ ਬੱਚੀ ਦੀ ਅਰਦਾਸ ਕਰੀਏ, ਬੱਚੀ ਨੂੰ ਸਤਿਗੁਰੂ ਚੜ੍ਹਦੀਆਂ ਕਲਾਂ ਬਖਸ਼ਣ, ਇੱਦਾਂ ਹੀ ਬਾਣੀ ਪਰਿਵਾਰ ਸਾਰਾ ਪੜ੍ਹਦਾ ਰਹੇ, ਜਿੱਦਾਂ ਅੱਗੇ ਸੇਵਾ ਕਰਦਾ ਸਾਰਾ ਪਰਿਵਾਰ ਇੱਦਾਂ ਹੀ ਸੇਵਾ ਕਰਦਾ ਰਹੇ। ਧੰਨਵਾਦ ਆ ਸਾਰਿਆਂ ਨੇ। ਆਪਾਂ ਕਦੀ ਵੀ ਕੋਈ ਪ੍ਰੋਗਰਾਮ ਆਉਂਦਾ ਬੱਚਿਆਂ ਜਨਮ ਦਿਨ ਆ, ਆਨੰਦ ਕਾਰਜ ਆ, ਅਤੇ ਜਾਂ ਕੋਈ ਬੱਚੇ ਕੋਈ ਡਿਗਰੀ ਲਈ ਆ ਜਾਂ 18 ਸਾਲ ਦਾ ਹੋਇਆ, ਗੁਰਦੁਆਰਾ ਸਾਹਿਬ 'ਚ ਆਪਾਂ ਸਾਰੇ ਪ੍ਰੋਗਰਾਮ ਕਰਨੇ ਆ। ਬਹੁਤ ਖੁਸ਼ੀ ਹੋਈ ਆ ਵੀ ਹੁਣ ਤੀਬਨ ਹਾਲਾਂ ਦੇ ਵਿੱਚੋਂ ਜਿੱਥੇ ਸ਼ਰਾਬਾਂ ਦੀ ਵਰਤੋਂ ਹੁੰਦੀ ਸੀ ਉਹ ਘਟੀ ਆ, ਜਿਹੜੇ ਅਜੇ ਵੀ ਕਰਦੇ ਆ ਮੇਰੇ ਖਿਆਲ ਬਹੁਤ ਘੱਟ ਗਿਆ ਹੁਣ, ਡਰ ਵੀ ਤਾਂ ਬਹੁਤ ਘੱਟ ਗਿਆ ਆ। ਸਾਰਿਆਂ ਨੇ ਬਹੁਤ ਤੁਸੀਂ ਸਹਿਯੋਗ ਦਿੱਤਾ ਹੈਗਾ, ਅਤੇ ਜੇ ਕੋਈ ਕਰਦਾ ਫਿਰ ਤੁਸੀਂ ਵੀ ਸਮਝਾਇਓ ਉਹਨਾਂ ਸਾਰਿਆਂ ਨੂੰ ਵੀ ਨਹੀਂ ਭਾਈ ਸਾਹਿਬ ਆਪਾਂ ਫੰਕਸ਼ਨ ਹੀ ਕਰਨਾ, ਇਕੱਠੇ ਹੋਣਾ ਪਰਿਵਾਰ ਨੇ, ਇਕੱਠੇ ਉੱਥੇ ਹੋਈਏ ਜਿੱਥੇ ਕੁਛ ਨਾ ਕੁਛ ਅਸੀਂ ਚੰਗੇ ਬੱਚੇ ਬਣ ਸਕਦੇ, ਕੋਈ ਚੰਗੀ ਸਿਹਤ ਮਿਲੇ ਸਾਨੂੰ, ਅਤੇ ਅਸੀਂ ਚੰਗੇ ਸਿਟੀਜ਼ਨ ਬਣੀਏ, ਉੱਥੇ ਹੀ ਕਰਨੇ ਚਾਹੀਦੇ ਆ। ਉਹ ਉਹਦੇ ਨਾਲ ਜਾਣੇ ਜਾਣੇ ਸਾਡੇ ਅੱਗੇ ਅਸੀਂ ਉਹ ਕੀ ਕਾਰਨ ਹੋਏ, ਕੱਲ੍ਹ ਹੀ ਚਲੇ ਗਏ ਲੋਕ ਹਾਲਾਂ ਦੇ ਵਿੱਚ ਚਲੇ ਗਏ ਸੀ, ਅਤੇ ਉਹ ਅਸੀਂ ਪ੍ਰਬੰਧਕ ਵੀ ਜ਼ਿੰਮੇਵਾਰ ਹਾਂ, ਗਿਆਨੀ ਸਾਹਿਬ ਪ੍ਰਚਾਰਕ ਵੀ ਜ਼ਿੰਮੇਵਾਰ ਆ, ਤੁਸੀਂ ਵੀ ਜ਼ਿੰਮੇਵਾਰ ਆ। ਗਾਂ ਆਪਾਂ ਸਾਰੇ ਰੋਕਿਆ ਕਰੋ, ਘਰਾਂ 'ਚ ਕੋਈ ਰਾਤ ਤੋਂ ਕੋਈ ਨਹੀਂ ਜੀ, ਅਸੀਂ ਤਾਂ ਆਉਣਾ ਹੀ ਨਹੀਂ। ਮੈਂ 84 ਤੋਂ ਬਾਅਦ ਮੇਰੇ ਖਿਆਲ ਨਹੀਂ ਮੈਂ ਕਦੇ ਹਾਲ 'ਚ ਗਿਆ, ਆਪਾਂ ਬਸ ਦਿਲ ਬਣਾਏ ਵੀ ਨਹੀਂ ਅਸੀਂ ਨਹੀਂ ਆਉਣਾ। ਫਿਰ ਆਪੇ ਪਰਿਵਾਰਾਂ ਨੇ ਜਿਹੜੇ ਹੈਗੀ ਆ ਸਾਰਿਆਂ ਨੇ ਸੋਚਣ ਲੱਗ ਪੈਣਾ ਵੀ ਅੱਧੇ ਬੰਦੇ ਦਾ ਨਾਰਾਜ਼ ਆ ਸਾਡੇ ਨਾਲ, ਉੱਥੇ ਪ੍ਰੋਗਰਾਮ ਤੋਂ ਆਉਣਾ ਹੀ ਨਹੀਂ ਗਾ, ਅਤੇ ਫਿਰ ਉਹ ਗੁਰਦੁਆਰੇ ਪ੍ਰੋਗਰਾਮ ਕਰਾਉਣਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

Mm-hmm.

0: ਗੁਰੂ ਸਾਹਿਬ ਜੀ ਨੇ ਹੁਕਮ ਬਖਸ਼ਿਸ਼ ਕੀਤਾ ਸੀ ਜੀ, ਅੱਜ ਪੰਜਵੇਂ ਸੱਚੇ ਪਾਤਸ਼ਾਹ ਨੇ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਸਤਸੰਗਤ ਦੇ ਵਿੱਚ ਮਿਲਿਆ ਰੰਗ ਮਿਲਦਾ ਜੀ ਮਹਾਰਾਜ, ਤਰਸ ਕਰਨੀ ਇਸੇ ਤਰ੍ਹਾਂ ਸੰਗਤ ਬਖਸ਼ਦੇ ਰਹਿਣਾ ਆਪਾਂ ਨੂੰ, ਅਤੇ ਸਾਡੇ ਜਿਹੜੇ ਦੁਨਿਆਵੀ ਕਾਰਜ ਆ ਉਹ ਸੰਗਤ ਦੀਆਂ ਅਰਦਾਸਾਂ ਦੇ ਸਿਰ 'ਤੇ ਨੇਪੜੇ ਚੜ ਜਾਣ। ਸਤਿਗੁਰੂ ਜੀ ਦੀ ਇਹ ਬੜਾ ਤਰਸ ਆ, ਸਤਿਗੁਰੂ ਜੀ ਦਾ ਬੜਾ ਕਰਮ ਆ। ਰਾਗੀ ਜਥਾ ਆ ਗਿਆ, ਉਹਨਾਂ ਨੇ 1 ਵਜੇ ਤੱਕ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਜ ਪੈ ਰਹਿਣ ਦੀ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਗੁਰੂ ਘਰ ਦੇ ਸਾਡੇ ਕੀਰਤਨੀਆਂ ਦਾ, ਬੜੀ ਸਤਿਗੁਰ ਦੀ ਬਖਸ਼ਿਸ਼ ਆ। ਰਲ ਮਿਲ ਕੇ ਸੰਗਤਾਂ ਨੇ ਵੱਡੀ ਪੱਧਰ ਦੇ ਉੱਤੇ ਸਤਿਗੁਰ ਨੇ ਉਹਨਾਂ ਨੂੰ ਕੀਰਤਨੀ ਦਾਤ ਬਖਸ਼ੀ ਹੈਗੀ ਆ, ਅਤੇ ਮੇਰੇ ਖਿਆਲ ਨਾਲ ਇੰਨੇ ਕੀਰਤਨੀਆਂ ਜਿੰਨੇ ਸਿੰਘ ਸਭਾ ਡਰਵੀ ਦੇ ਵਿੱਚ ਆ, ਬਾਹਰ ਕਿਸੇ ਗੁਰਦੁਆਰੇ 'ਚ ਹੋਣੇ ਹੈਗੇ ਆ। ਸਾਰੇ ਨਿਸ਼ਕਾਮ ਸੇਵਾ ਕਰਦੇ ਆ, ਸਾਰੇ ਵੱਡੀਆਂ ਪੋਸਟਾਂ 'ਤੇ ਆਪਣੀ ਸਰਵਿਸ ਕਰਦੇ ਆ, ਜਾਂ ਕਈਆਂ ਦਾ ਕਾਰੋਬਾਰ ਵੀ ਬਹੁਤ ਸੋਹਣੇ ਹੈਗੇ ਆ, ਅਤੇ ਇਹ ਸਤਿਗੁਰ ਦੀ ਸਾਰੀ ਇਹ ਬਖਸ਼ਿਸ਼ ਹੋਈ ਹੈਗੀ ਹੈ ਸਾਰਿਆਂ ਦੇ ਉੱਤੇ। ਬਾਕੀ ਪ੍ਰੋਬਲਮ ਜਿਹੜੇ ਨਹੀਂ ਹੈਗੇ ਅਜੇ ਤਿਆਰ ਵਿਆਰ, ਉਹ ਵੀ ਸਿੰਘ ਸਜਣ, ਕੀਰਤਨ ਵੀ ਸਿਖਾਲਿਆ ਜਾਂਦਾ ਹੈਗਾ ਸ਼ੁੱਕਰ ਅਤੇ ਸਨਿਚਰਵਾਰ। ਭਾਈ ਅਮਰੀਕ ਸਿੰਘ ਲਿਖਵੀ ਸੋਹਣੀ ਸੰਥਿਆ ਵੀ ਦਿੰਦੇ ਹੈਗੇ ਆ, ਅਤੇ ਜਿਹਨਾਂ ਨਹੀਂ ਲਏ ਹੈਗੀ ਉਹ ਵੀ ਜ਼ਰੂਰ ਲਾਹਾ ਲੈਣ। ਜਥਾ ਆ ਗਿਆ ਹੈਗਾ ਆਪਣੇ ਪਾਸ, ਕਨੇਡਾ ਤੋਂ 2 ਬੁਲਾਰੇ ਆਉਣੇ ਸੀਗੇ, ਜੋ ਵੱਡੀ ਮੀਟਿੰਗ ਅੱਜ ਕੁਆਂਟਰੀ ਹੋ ਰਹੀ ਆ ਉੱਥੇ ਉਹਨੇ ਪਹੁੰਚਣਾ ਸੀ ਬਾਅਦ ਦੇ ਵਿੱਚ, ਉਹ ਮੇਰੇ ਖਿਆਲ ਪਹੁੰਚ ਨਹੀਂ ਸਕੇ, ਚਾਹੇ ਲੇਟ ਆਉਣਗੇ, ਬਾਅਦ 'ਚ ਦੇਖ ਲਾਂਗੇ। ਤੁਹਾਨੂੰ ਵਿਚਾਰਾਂ ਕਰਨੀਆਂ ਹੋਈਆਂ 1:45 ਜੇ ਸਮਾਂ ਹੋਇਆ ਤਾਂ 45 ਮਿੰਟ ਹੁਣ ਸੇਵਾ ਜਿਹੜੀ ਆ ਕੀਰਤਨ ਦੀ ਇਹ ਕਰਨਗੇ। ਸਤਿਕਾਰ ਕਰਿਆ ਕਰੋ ਜਸਿਆਂ ਦਾ, ਸਾਰਿਆਂ ਦਾ ਜਿਹੜੇ ਆਉਂਦੇ ਹੁੰਦੇ ਆ, ਬੜੀ ਲੋੜ ਆ ਪ੍ਰਚਾਰ ਦੀ ਤੇਜ਼ੀ ਨਾਲ ਪੰਜਾਬ ਦੇ। ਗੁਰੂਡਮ ਵੀ ਵਧਿਆ, ਕ੍ਰਿਸਚਨਿਟੀ ਵੀ ਵਧੀ ਹੈਗੀ ਆ, ਕ੍ਰਾਈਮ ਵੀ ਵਧਿਆ ਹੈਗਾ, ਫਰੋਤੀਆਂ ਵੀ ਵੱਧ ਗਈਆਂ, ਪਤਾ ਨਹੀਂ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈਗਾ। ਅਤੇ ਆਪੋ ਵਿੱਚ ਹੀ ਸਾਰੀ ਐਨਰਜੀ ਲੱਗੀ ਆ, ਹੁਣ ਆਹ ਲਾ 'ਤੇ ਜਿਹੜਾ ਬਣਿਆ ਉਹ 'ਤੇ ਰੌਲਾ ਪਾ ਕੇ ਬਹਿ ਗਏ ਹੈਗੇ ਆ। ਸਰਕਾਰਾਂ ਸਦਾ ਹੀ ਕੋਸ਼ਿਸ਼ ਕਰਦੀਆਂ ਸਾਨੂੰ ਡਿਵਾਈਡ ਕਰਨ ਦੀ, ਆਪਾਂ ਲੜਾਉਣ ਦੀ। ਜਦੋਂ ਬੇਅਦਬੀ ਹੋ ਰਹੀ ਸੀ ਉਦੋਂ ਕੋਈ ਨਹੀਂ ਸੀ ਉੱਠਿਆ, ਉਦੋਂ ਸਿੰਘ ਸਭਾ ਨੇ ਲੀਡ ਕੀਤਾ। ਜੇ ਇੰਡੀਆ ਦੇ ਵਿੱਚ ਜਿੰਨੇ ਪਬਲਿਸ਼ ਸੀਗੇ ਉਹਨਾਂ ਨੂੰ ਬੰਦ ਕਿਹਾ ਨਹੀਂ ਕਰਾਇਆ, ਤੁਹਾਡੀ ਟੀਮ ਨੇ, ਸਿੰਘ ਸਭਾ ਨੇ ਕਰਾਇਆ। ਆਪਾਂ ਸਾਰੇ ਇੱਥੇ ਵੱਡੇ ਵੱਡੇ ਫੰਕਸ਼ਨ ਵੀ ਕੀਤੇ ਆ, ਰਿਕਾਰਡ ਵੀ ਕਿੱਦਾਂ ਉਹ ਜਿਹੜੇ ਹੈਗੇ ਆ, ਕੋਈ ਮੁਸਲਮਾਨ ਚੱਲ ਜਾਏ ਉਹਨੂੰ ਵੀ 50 ਰੁਪਏ ਦਿੰਦੇ ਸੀ, ਕਿੱਦਾਂ ਕੋਈ ਤੋਸ਼ ਦਾ ਬੰਦਾ ਦਾ 250 ਰੁਪਏ ਉਹ ਵੀ ਦਿੰਦੇ ਸੀ, ਕਬਜ਼ਾ ਕਰਨ ਲਈ ਕੋਠੀਆਂ 'ਤੇ ਵੀ ਉਹ ਦਿੰਦੇ ਸੀ ਸਰੂਪ। ਆਹਾ ਹਾਲਾਤ ਸੀ, ਕੋਈ ਉੱਥੇ ਅਕਾਲੀ ਕੋਈ ਜਿੰਨੀਆਂ ਸੰਸਥਾ ਹੁਣ ਰੌਲਾ ਪਾਉਣੀਆਂ, ਕਿਸੇ ਨੇ ਸਾਥ ਨਹੀਂ ਦਿੱਤਾ। ਇੱਥੋਂ ਜਾ ਕੇ ਤੁਸੀਂ ਮੁਹਿੰਮ ਚਲਾਈ ਆ, 500 ਬੰਦਾ ਲੈ ਕੇ ਆਪਾਂ ਉੱਥੇ ਨਜ਼ਾਰਾ ਕੀਤਾ ਸੀ ਤੁਸੀਂ ਜੀਵਨ ਸਿੰਘ ਦੇ ਸਾਹਮਣੇ, ਅਤੇ ਸਾਡੇ ਲਾਗੇ ਜਥੇਦਾਰਾਂ ਦੇ PA ਕੋਲ ਦੀ ਨੰਗੇ ਸੀ, ਉਹਨਾਂ ਸੁਨੇਹਾ ਵੀ ਘੱਲਿਆ ਵੀ 2 ਮਿੰਟ ਬਹਿ ਜਾਓ ਇੱਥੇ, ਉਹ ਵੀ ਭੱਜ ਗਿਆ ਸੀ, ਨਹੀਂ ਸਾਡੀ ਤਾਂ ਬੱਸ ਚੱਲੀ ਆ ਜੀ। ਬਾਅਦ 'ਚ ਕਈ ਵਾਰੀ ਗੱਲ ਕੀਤੀ ਆ, ਮੈਂ ਜਥੇਦਾਰ ਨੂੰ ਸੁਣਾਉਣ ਲਈ ਕਰਦਾ, ਇੰਡੀਆ ਤੋਂ ਆਏ ਹੈਗੇ ਆ, ਵੀ ਥੋੜ੍ਹਾ ਜਿਹਾ ਮੈਸੇਜ ਬਾਹਰ ਵੀ ਜਾਵੇ ਵੀ ਉਹ ਜਿਹੜੇ ਪੰਜਾਬ ਦੇ ਜਿਹੜੇ ਆ ਇੰਨੇ ਤਕੜੇ ਸੇਵਾਦਾਰ ਨਹੀਂ ਜੀ, ਇਸ ਪੋਲੀਟੀਕਲੀ ਗੇਨ ਕਰਨ ਦੇ ਸਾਰੇ ਰੌਲਾ ਪਾਉਂਦੇ ਆ। ਉਹ ਵੀ ਚਲੇ ਬਾਜੇ ਵੀ ਉੱਥੇ ਨਹੀਂ ਡਿਸਕਸ਼ਨ ਕਰ ਲਈ, ਪੂਰੇ ਵਾਲ ਨੂੰ ਇੰਡੀਆ ਨੇ ਬਣ ਦੇਣਾ। ਅਤੇ ਬਾਅਦ ਦੇ ਵਿੱਚ ਆਪਣੇ ਜਿਹੜਾ ਪਬਲਿਸ਼ਰ ਆ ਉਹਨੇ ਵੀ ਰੌਲਾ ਪਾ ਦਿੱਤਾ ਵੀ ਇਹਨੂੰ ਏਅਰਪੋਰਟ 'ਤੇ ਚੁਕਾਉਣਾ, ਇੱਥੇ ਵੀ ਬੰਦੇ ਬੈਠੇ ਆਪਣੇ ਕੋਲ ਵੀ ਡਰ ਵੀ, ਜਿਹਨਾਂ ਨੂੰ ਕਿਹਾ ਵੀ ਉਹ ਚੁਕਾ ਦੇਣਗੇ ਵੀ ਇੱਥੇ ਆ ਖੱਪ ਆਉਂਦਾ ਸਾਡਾ ਡੱਬਾ, ਵੀ ਅਸੀਂ ਕੰਪਨੀ ਬੰਦ ਕਰਾਉਣ ਲੱਗਾ ਹੈਗਾ। ਆਹ ਸਭ ਤੋਂ ਬਖਸ਼ਿਸ਼ ਹੋਈ ਹੈਗੀ ਆ, ਕੁਛ ਨੌਜਵਾਨਾਂ ਨੇ ਸਾਥ ਦਿੱਤਾ, ਉਹ ਦਲਜੀਤ ਸਿੰਘ ਬਿੱਟੂ ਹੋਣੀ ਦਲ ਖਾਲਸਾ ਵਾਲੇ ਵੀ, ਅਤੇ ਕੁਛ ਨੰਗ ਸੰਸਥਾ ਨੇ ਵੀ ਆਪਣਾ ਸਾਥ ਦਿੱਤਾ ਸੀ, ਲੀਡ ਤੁਸੀਂ ਕੀਤਾ ਸੀਗਾ। ਅਤੇ ਸ਼੍ਰੋਮਣੀ ਕਮੇਟੀ ਦੀ ਗੱਲ ਵਾਰ ਵਾਰ ਕਰਦੇ ਆ, ਮੈਂ ਤਾਂ ਬੜਾ ਆਸਾਂ ਦਾ ਗੱਲ ਭੁੱਲਦੀ ਹੀ ਨਹੀਂ। ਮੱਕੜ ਸੀ ਪ੍ਰਧਾਨ ਜਿਹਦਾ ਕਰਕੇ ਗੱਲ ਕਰਨ ਲੱਗਾ ਮੈਂ, ਅਤੇ ਜਦ ਉਹਨਾਂ ਨੂੰ ਮੈਮੋਰੈਂਡਮ ਦੇਣ ਲੱਗੇ, ਬੰਦਾ ਸਿੰਘ ਸੀਗੇ, ਸੁਰਜੀਤ ਸਿੰਘ ਸੀ ਨਾਲ ਆਪਣਾ, ਅਤੇ ਆਪਣੇ ਮਨਪ੍ਰੀਤ ਦੇ ਡੈਡੀ ਹੋਣੀ ਸੀ ਸਾਰੇ ਸੀ, ਉੱਥੋਂ ਕਾਫੀ ਪੰਜਾਬ 'ਚੋਂ ਸਿੰਘ ਸੀਗੇ। ਉਹ ਕਹਿੰਦਾ ਜੀ ਪਰਿਵਾਰ ਜੀ ਉਹ ਤਾਂ ਬਹੁਤ ਵੱਡੇ ਆ, ਅਸੀਂ ਕੁਛ ਨਹੀਂ ਕਰ ਸਕਦੇ, ਹੱਥ ਜੋੜਨ ਲੱਗ ਪਿਆ ਮੇਰੇ ਮੂਹਰੇ। ਉਹ ਮੈਂ ਕਿਹਾ ਤੈਨੂੰ ਫੋਟੋ ਖਿਚਾਉਣ ਨੂੰ ਗਿਆ ਤੈਨੂੰ, ਮੈਂ ਤੈਨੂੰ ਕਦੋਂ ਕਹਿੰਦਾ ਤੂੰ ਕਰਦੇ, ਇਹ ਸਭ ਨੇ ਆਪ ਹੀ ਬਖਸ਼ ਕਰਦੇ ਨੇ, ਤੇਰੀ ਡਿਊਟੀ ਸਾਡਾ ਡਿਊਟੀ ਆ ਸਾਨੂੰ ਦੱਸਣ ਦਾ ਵੀ ਆਹ ਕੁਛ ਹੋ ਰਿਹਾ ਤੁਹਾਡੇ ਲਾਗੇ ਹੋ ਰਿਹਾ, ਪਰੂਫ ਸਾਨੂੰ ਦੇਖਦੇ ਆ, ਵੀਡੀਓ ਰਿਕਾਰਡਿੰਗ ਦੇਖਦੀਆਂ ਹੈਗੀਆਂ, ਮੁਜ਼ਾਹਰਾ ਕਰਤਾ ਹੈਗਾ, ਅਤੇ ਵੀ ਤੁਸੀਂ ਕਰੋ, ਪਰ ਨਹੀਂ ਕਰ ਸਕਿਆ ਸੀ। ਇਹੀ ਸਭ ਦੇ ਬਖਸ਼ ਜਿਹੜੇ ਆਪਾਂ ਨੂੰ ਬੰਦ ਕਰਾਉਣ ਫਿਰਦੇ ਸੀ ਨਾ, ਆਪਾਂ ਨੂੰ ਜੇਲ੍ਹਾਂ ਕਰਾਤੇ ਸੀ ਪਬਲਿਸ਼ਰ ਨੂੰ, ਜੇਲ੍ਹ ਦੇ ਵਿੱਚ ਲਿਖਾਇਆ ਉਹਦੇ ਕੋਲੋਂ ਵੀ ਅੱਜ ਮੈਂ ਪਬਲਿਸ਼ ਨਹੀਂ ਕਰੂੰਗਾ। ਇੱਦਾਂ ਕਦੇ ਹੁੰਦਾ ਨਹੀਂ, ਇਹ ਸਭ ਦੀ ਬਖਸ਼ਿਸ਼ ਹੋਈ ਹੈ। ਮੈਂ ਨਹੀਂ ਕਹਿੰਦਾ ਵੀ ਤੁਸੀਂ ਮੈਂ ਕੀਤਾ ਹੈਗਾ, ਇਹੋ ਜਿਹਾ ਜਿੱਦਾਂ ਨਾ ਸਾਥ ਮਿਲਦਾ ਗਿਆ, ਇਹ ਹੋ ਗਿਆ ਸਾਡਾ ਲਾਭ ਵੀ ਆਪਾਂ ਪਬਲਿਸ਼ਿੰਗ ਦਾ ਕੀਤਾ ਹੈਗਾ ਨਾ, ਸਾਰੇ ਕਹਿੰਦੇ ਆ ਆਪਾਂ ਇਕੱਲਾ ਲਾਭ ਉਹੀ ਬਣਾਇਆ ਸੀਗਾ, ਬੇਰੀ ਤੇ ਕੱਲੀ ਬਾਦਲ ਦੀ ਇੱਕ ਬੰਦਾ ਹੋਰ ਸੀ ਮੀਟਿੰਗ ਹੋਈ ਸੀ ਵੀ ਨਹੀਂ ਸਿਰਫ ਆਪਾਂ ਕੱਲੀ ਸ਼੍ਰੋਮਣੀ ਕਮੇਟੀ ਪੈਂਡਿੰਗ ਕਰੇ ਬਸ, ਹੋਰ ਆਪਾਂ ਲਾ ਚ ਕਿਸੇ ਚ ਇਨਵੋਲਵ ਨਹੀਂ ਹੋਏ ਹੈਗੇ। 2008 ਦੀ ਗੱਲ ਆ ਇਹ ਤੇ ਉਦੋਂ ਇਹ ਲਾ ਬਣਿਆ ਹੈਗਾ ਤੇ ਧੰਨਵਾਦ ਆ। ਆਓ ਆਪਾਂ ਕੀਰਤਨ ਨਾਲ ਜੁੜੀਏ ਸਾਰੇ ਜਣੇ। ਕਈ ਵਾਰੀ ਜਾਣਕਾਰੀ ਜਦੋਂ ਬਾਰਾਂ ਸੇਵਾ ਦਾ ਥੋੜ੍ਹੀ ਬਹੁਤੀ ਦੇਖਦੀ ਹੈਗੀ ਆ ਵੀ ਸਹੀ ਮੈਸੇਜ ਜਿਹੜਾ ਹੈਗਾ ਚੱਲ ਜਾਏ। ਹੁਣ ਤਾਂ ਲਾ ਜਿਹੜਾ ਅਸੀਂ ਉਹਦੇ ਅਗੇਂਸਟ ਆ ਜੋ ਬਣਿਆ ਹੈਗਾ, ਉਹਦੇ ਵਿੱਚ ਤਾਂ ਪ੍ਰਬੰਧਕਾਂ ਨੂੰ ਗਿਆਨਿਆਂ ਨੂੰ ਵੀ ਉਹ ਸਜਾ ਹੋ ਸਕਦੀ ਹੈਗੀ ਆ। ਆਓ ਆਪਾਂ ਰਲ ਕੋਸ਼ਿਸ਼ ਕਰੀਏ, ਸਮਾਂ ਸਮਾਜ ਬਣਾਈਏ, ਸਹਿਯੋਗ ਦਿਓ ਸਾਰੇ ਜਣੇ, ਜਥਿਆਂ ਦਾ ਸਤਿਕਾਰ ਕਰਿਆ ਕਰੋ। ਬਹੁਤ ਲੋੜ ਆ ਪ੍ਰਚਾਰ ਦੀ ਪੰਜਾਬ ਦੇ ਵਿੱਚ। ਤੇਜ਼ੀ ਨਾਲ ਗੁਰੂਡਾਊਨ ਕਰਾਇਮ, ਹੋਰ ਬਹੁਤ ਸਾਰੀਆਂ ਕ੍ਰਿਤੀਆਂ ਆ ਗਈਆਂ, ਆਨੰਦ ਕਾਰਜ ਵੀ ਸਾਰਿਆਂ ਦੇ ਉੱਥੇ ਵੀ ਸਾਰੇ ਵੱਡੇ ਹਾਲਾਂ 'ਚ ਹੋਣ ਲੱਗ ਪਿਆ, ਬੜਾ ਸਮੱਸਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ।

सकल समग्री तुम रे सुतर तुम ते हो तुमरे गत मित तुम्हें नानक दास तुमरे गत मित तुम्हें नानक दास बोला जी सतनाम श्री वाहे गुरु वाहिगुरु तीने ताप निवारण हरा दुख हंता सुखरास ताको बिघना को लागे जाके प्रभ आगे अरदास अरदास इक ओंकार श्री वाहिगुरु जी की फतेह श्री भगवती सहाय वार श्री भगवती पातशाह दसवें प्रथम भगवती सिमरका गुरु नानक लई त्याय फिरंगत गुरु ते अमरदास रामदास हुई सा अर्जन हर गोविंद नो सिमरो श्री हराज श्री हर कृष्ण त्याय जय रिठे सब दुख जाए ਤੇਗ ਬਹਾਦਰ ਸਿਮਰੇ ਕਰਨ ਆਉਣ ਦੇ ਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੰਡਟ ਕੀਤਾ ਤਿੰਨਾ ਪਿਆਰਿਆਂ ਸੁਚਾਰਿਆਂ ਦੀ ਪੂਤਰ ਕਮਾਈ ਵੱਲ ਧਿਆਨ ਧਰ ਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਸ ਇਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆਪ ਜਿਤਿਆਪ ਨੂੰ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਵਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਹਫ਼ਤਾਵਾਰੀ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨੇ ਗੁਰਸ਼ਬ ਚੌਂਕੀ ਜੀ ਕੀ ਅਰਦਾਸ ਹੈ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਉਹਨਾਂ ਅਣਜਾਣ ਤੇ ਜਾਣ ਕੇ ਮਾਫ਼ ਕਰਨਾ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣਾਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਹੁਲਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੇ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਵਰਤੇ ਜੋ ਛਕੇ ਸੁਆਵਿਦਾਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲੇ ਆਪ ਆਪਣੇ ਮੁਖਾਰਬਿਆਂ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਦੁਆਨਾਂ ਦੀ ਸਮਾਪਤੀ ਅਜੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਨੇ ਮਿਲਿਆ ਵੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੇ ਤਵੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾਂ ਕੇ ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ
ਰਾਜ ਕਰੇਗਾ ਖਾਲਸਾ ਕੇਰ ਖੁਆਰ ਹੋਏ ਸਾ ਮਿਲਾਂਗੇ ਬਚੇ ਖੁਆਰ ਹੋਏ ਸਾ ਮਿਲਾਂਗੇ ਬਚੇ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਣ ਸਤਸੰਗੀ ਜਨੋ ਹਫ਼ਤਾਵਾਰੀ ਦੀਵਾਨਾਂ ਦੇ ਆਪ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਆਪ ਸਭਨਾਂ ਪਰਿਵਾਰਾਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਦਰੋਂ ਕਰੋ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਕੁਝ ਪ੍ਰੇਮੀ ਪਰਿਵਾਰਾਂ ਵੱਲੋਂ ਦੇਗਾਂ ਲਈ ਮਾਇਆ ਅਰਦਾਸ ਬੇਨਤੀ ਕਰਵਾਈ ਗਈ ਹੈ, ਸੋ ਨਾਮ ਇਸ ਪ੍ਰਕਾਰ ਬੀਬੀ ਸੁਰਿੰਦਰ ਕੌਰ ਵੱਲੋਂ ਦੇਗ ਲਈ ਮਾਇਆ ਭੇਜਦੇ ਨੇ 1.25 ਪਾਉਂਡ, ਜਸਵਿੰਦਰ ਸਿੰਘ ਦੇਗ ਲਈ ਮਾਇਆ ਭੇਜਦੇ ਨੇ 6 ਪਾਉਂਡ, ਭੁਪਿੰਦਰ ਸਿੰਘ ਪਰਿਵਾਰ ਵੱਲੋਂ 10 ਪਾਉਂਡ, ਗੁਪਤ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 20 ਪਾਉਂਡ। ਸੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਿਰ 'ਤੇ ਮੇਰਾ ਪ੍ਰਿਆਤ ਰੱਖਣ, ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਦਰੋਂ ਕਰੋ ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਦੇਗ ਵਾਰ ਵਰਤ ਰਹੀ ਹੈ, ਗੁਰੂ ਕੇ ਲੰਗਰ ਤਿਆਰ ਨੇ, ਲੋੜ ਅਨੁਸਾਰ ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣੇ। ਦੀਵਾਨਾਂ ਦੀ ਇੱਥੇ ਹੀ ਸਮਾਪਤੀ ਹੈ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁੱਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਮੈਂ ਦ੍ਰਿਸ਼ਟ ਸ਼ੁਭ ਕਰੈ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਲ ਕਰੇ ਸਭੈ ਵਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਦੁੱਤ ਕੇ ਜੋ ਲੋ ਭਾਉ ਅਭਾਉ ਇਹ ਮਾਨੈ ਤੋ ਲੋ ਮਿਲਣ ਦੂਰਾਈ ਆਨ ਆਪਣਾ ਕਰਤ ਵਿਚਾਰਾ ਤੋ ਲੋ ਬੀਚ ਵਿਖਾਈ ਮਾਧਵੇ ਐਸੀ ਦੇਹ ਬੁਝਾਈ ਸੇਵੋ ਸਾਧ ਕਹੋ ਓਟ ਚਰਨਾ ਨੈ ਬਿਸਰੈ ਮਹੱਤ ਚਸਾਈ ਰਹਾਉ ਰੇ ਮਨ ਮੁਗਦ ਅਚੇਤ ਚੰਚਲ ਚਿਤ ਤੁਮ ਐਸੀ ਹਿਰਦੈ ਨ ਆਈ ਪ੍ਰਾਣ ਪਤ ਤਿਆਗ ਆਨ ਤੂ ਰਚਿਆ ਉਰਜਿਓ ਸੰਗ ਬੈਰਾਈ ਸੋਗ ਬਿਆਪੈ ਆਪ ਨ ਥਾਪੈ ਸਾਧ ਸੰਗ ਬੁੱਧ ਪਾਈ ਸਾਕਤ ਕਾ ਬਕਨਾ ਇਉਂ ਜਾਨੋ ਜੈਸੇ ਪਵਨ ਚੁਲਾਈ ਕੋਟ ਪਰਾਧ ਅੱਛਾ ਦਿਓ ਇਹ ਮਨ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸ਼ਰਣ ਆਇਓ ਪ੍ਰਭ ਸਭ ਲੇਖਾ ਰੱਖੋ ਉਠਾਈ ਸੋਰਠ ਮਹੱਲਾ ਪੰਜਵਾਂ ਪੁੱਤਰ ਕੁਲੱਤਰ ਲੋਕ ਗ੍ਰਹਿ ਬਨਿਤਾ ਮਾਇਆ ਸੰਬੰਧੇ ਹੀ ਅੰਤ ਬਾ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇ ਹੀ ਰੇ ਨਰ ਕਾਹੇ ਪਪੁਰੋ ਦੇਹੀ ਊਟ ਜਾਏ ਗੋ ਤੂੰ ਬਾਦਰੋ ਇੱਕ ਭਾਜੋ ਰਾਮ ਸਨੇਹੀ ਰਹਾਉ ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਸਮੇਹੀ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਰਨ ਕਾਰਣ ਬਿਸਰੋਹੀ ਅਨੇਕ ਭਾਂਤ ਕਰਮਣੀਐ ਸਾਜੇ ਕਾਚੈ ਤਾਗ ਪਰੋਹੇ ਟੂਟ ਜਾਏ ਗੋ ਸੂਤ ਬਾਪੁਰੇ ਫਿਰ ਪਾਛੈ ਪਛਤੋਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਧਿਆਵੋ ਦਿਨ ਰਹਿ ਨਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਹੇ ਹੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪਰਗਾਸਾ ਕੋਈ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੇ ਰਹਾਉ ਅੰਤਰਜਾਮੀ ਕਰਣ ਹਾਰਾ

ਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋ ਬਣਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ।

ਹੈ ਸੂਰਠ ਮਹੱਲਾ ਪੰਜਵਾਂ। ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀ ਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸਲ ਤਬ ਥੀ ਆ, ਸੰਤਨ ਬਿਨ ਅਵਰ ਨਾ ਦਾਤਾ ਬੀ ਆ, ਜੋ ਜੋ ਸ਼ਰਨ ਪਰੈ ਸਾਧੂ ਕੀ ਸੋ ਪਾਰ ਗਰਾਮੀ ਕੀ ਆ, ਰਹਾਓ ਕੋਟ ਪਰਾਧ ਮਿਟੈ ਜਨ ਸੇਵਾ, ਹਰ ਕੀਰਤਨ ਰਸ ਗਾਈਐ, ਈਹਾਂ ਸੁਖ ਆਗੈ ਮੁਖ ਉਜਲ, ਜਨ ਕਾ ਸੰਗ ਵਡਭਾਗੀ ਪਾਈਐ, ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀਐ, ਅਗਮ ਅਗੋਚਰ ਸਦ ਅਵਿਨਾਸੀ, ਸ਼ਰਨ ਸੰਤਨ ਕੀ ਲਹੀਐ, ਨਿਰਗੁਣ ਨੀਚ ਅਨਾਥ ਅਪਰਾਧੀ, ਓਟ ਸੰਤਨ ਕੀ ਆਹੀ, ਬੂਡਤ ਮੋਗਰੈ ਅੰਧ ਕੂਪ ਮੈਂ, ਨਾਨਕ ਲੇਹੋ ਨਿਵਾਹੀ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਜਾ ਕੇ ਹਿਰਦੈ ਵਸਿਆ ਤੂੰ ਕਰਤੇ, ਤਾਂ ਕੀ ਤੈ ਆਸ ਪੁਜਾਈ, ਦਾਸ ਆਪਣੇ ਕੋ ਤੂੰ ਵਿਸਰੈ ਨਾਹੀ, ਦਾਸ ਆਪਣੇ ਕੋ ਤੂੰ ਵਿਸਰੈ ਨਾ।

ਪਾਈ ਰਹਾਉ। ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ ਸੇਵਕ ਕਹੋ ਤੁਮ ਸੇਵਾ ਦੀਨੀ, ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮੇ ਸਮਾਨੈ, ਜਾ ਕਹੋ ਤੁਦ ਆਪ ਬੁਝਾਈ। ਗੁਰ ਪ੍ਰਸਾਦ ਮਿਟਿਓ ਅਗਿਆਨਾ, ਪ੍ਰਗਟ ਭੈ ਸਭ ਠਾਈ, ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ, ਕਹੋ ਨਾਨਕ ਜਿਸ ਭੈ ਦਇਆਲਾ, ਤਾ ਕਹੋ ਮਨ ਤੇ ਬਿਸਰ ਨਾ ਜਾਈ। ਸੁਰਠ ਮਹੱਲਾ ਪੰਜਵਾਂ, ਸਗਲ ਸਮੱਗਰੀ ਮੋਹ ਵਿਆਪੀ, ਸਗਲ ਸਮੱਗਰੀ ਮੋਹ ਵਿਆਪੀ, ਕਬ ਉੱਚੇ ਕਬ ਨੀਚੇ, ਸੁਧ ਨਾ ਹੋਈਏ ਕਾਹੂ ਜਤਨਾ, ਓੜਕ ਕੋ ਨਾ ਪਹੁੰਚੇ। ਮੇਰਾ ਮਨ ਸਾਧ ਸ਼ਰਨ, ਮੇਰੇ ਮਨ ਸਾਧ ਸ਼ਰਨ ਛੁਟਕਾਰਾ, ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ, ਫਿਰ ਆਵਤ ਬਾਰੂ ਬਾਰਾ ਰਹਾਉ। ਉਹ ਜੋ ਪਰਮ ਭੁਲਾਵਾ ਕਹੀਤ, ਤਿਨ ਮੈਂ ਉਰਜੋ ਸਗਲ ਸੰਸਾਰਾ, ਪੂਰਨ ਭਗਤ ਪੁਰਖ ਸਵਾਮੀ ਕਾ, ਸਰਬ ਥੋਕ ਤੇ ਨਿਆਰਾ, ਨਿੰਦੋ

ਲੀਆ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭਨਾ ਕਰ ਤੋ ਉਧਾਰਾ। ਕਹੋ ਨਾਨਕ ਗੁਰ ਬਿਨ ਨਹੀਂ ਤਰੀਐ ਇਹ ਪੂਰਨ ਤਤ ਵਿਚਾਰਾ। ਸੁਰਠ ਮਹੱਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ। ਕਿਲ ਵਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ। ਹਰ ਰਸ ਪੀਵੋ ਪਰਮ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਨੀ ਰਹਾਉ। ਮੁਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਕਾ ਦਾਤਾ। ਆਪਣੇ ਦਾਸ ਕਉ ਭਗਤ ਦਾਨ ਦੇਵੈ ਪੂਰਨ ਪੁਰਖ ਵਿਧਾਤਾ। ਸ਼੍ਰਵਣੀ ਸੁਣੀਐ ਰਸਨਾ ਗਾਈਐ

ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ, ਸੂਰਠ ਮਹੱਲਾ ਪੰਜਵਾਂ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੂਟ ਬਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵਹੋ ਸੁਣਹੋ ਪੜ੍ਹੋ ਨਿਤ ਭਾਈ, ਗੁਰਪੂਰੈ ਤੂੰ ਰਾਖਿਆ ਰਹਾਓ, ਸਾਚਾ ਸਾਹਿਬ ਮਿਤ ਵਡਾਈ, ਭਗਤ ਵਛਲ ਦਇਆਲਾ, ਸੰਤਾਂ ਕੀ ਪੈਜ ਰੱਖਦਾ ਆਇਆ, ਆਦਿ ਬਿਰਧ ਪ੍ਰਤਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਵ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋ

ਸਚਾਈ ਸੁਰਠ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਧੂਰੀ ਕਉ ਬਲ ਜਾਈ ਤਨ ਮੇਰੇ ਇਹ ਮਨ ਮੇ ਤੇਰਾ ਭਾਈ ਸੁਣ ਮੀਤਾ ਧੂਰੀ ਕਉ ਬਲ ਜਾਈ ਇਹੋ ਮਨ ਤੇਰਾ ਭਾਈ ਰਹਾਉ ਪਾਮ ਮਲੋਵਾਂ ਮਲ ਮਲ ਧੋਵਾਂ ਇਹ ਮਨ ਤੈਕੂ ਦੇਸਾਂ ਸੁਣ ਮੀਤਾ ਹੋ ਤੇਰੀ ਸ਼ਰਣਾਈ ਆਇਆ ਪ੍ਰਭ ਮਿਲੋ ਦਿਓ ਉਪਦੇਸ਼ਾ ਮਾਣ ਨਾ ਕੀਜੈ ਸ਼ਰਨ ਪ੍ਰੀਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀ ਉਪਾਈਐ ਪਯੋ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ ਸੁਰਠ ਮਹੱਲਾ ਪੰਜਵਾਂ ਕੋਟ ਬ੍ਰਹਿਮੰਡ ਕੋ ਸੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੇ ਨਿਤਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧ ਨਾ ਜਾਣਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਓ ਨਾਮ ਭਰਿਓ ਰਾਮਦਾਸ ਰਹਾਉ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹੋ ਮਿਤ ਕਰ ਵਰਨੋ ਕਿਆ ਜਾਨਾ ਹੋਇ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸਿਰ ਫਿਰ ਗਰਭਾਸ ਨਾ ਭਰਿਆ ਰੇ ਸੁਰਠ ਮਹੱਲਾ ਪੰਜਵਾਂ ਜਿਨ ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਇਆ ਸਹਿਜ ਸੈਨ ਔਰ ਸੁਖਮਨ ਨਾਰੀ ਊਦ ਕਮਲ ਬਿਗਸਿਆ ਦੇਖੋ ਅਚਰਜ ਭਇਆ ਜਿਸ ਜੈ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰਦਇਆ ਰਹਾ ਜੋ ਇਹ ਦੂਤ ਮੋਹੇ ਬਹੁਤ ਸੰਤਾਵਤ ਤੇ ਭਿਆਨਕ ਭਇਆ ਕਰੈ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨਿਆ ਜੈ ਭੰਡਾਰ ਗੋਬਿੰਦ ਕਾ ਖੁੱਲਿਆ ਜੈ

Like.

ਜਨਤਾ ਕੈ ਵਸ ਕਿਛ ਨਾਹੀ ਉਦ ਵੇਖੀ ਜਗਤ ਪਾਇਆ ਇਕਨਾ ਨੂੰ ਤੂੰ ਮੇਲ ਲੈ ਇੱਕ ਆਪੋ ਤੁਤ ਖਵਾਇਆ।

ਸਾਧ ਨਾ ਮਾਰੀਏ ਜਿਹਾ ਘਾਲੇ ਘਾਲਣਾ ਤੇਵੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਨਾ ਖੇਡੀਏ ਜਿਤ ਦਰਗਾਹ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ ਮੋਹ ਚਲੇ ਸੋ

ਤੁਹਾਡੀ ਕਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਉਂਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਘਰ ਉਗਣ।

नहीं ददसार। पिता पितामा पर पितामा सज्जन।

Let's go.

Mas,

जन बिछड़िया चिरी मिलाना धन धन सतगुर दिन नाम दृढ़ाया जन नानक।

ਗੁਰ ਸਿੱਖ ਸਾਧ ਸੰਗ ਰੰਗ ਮੈਂ ਰੰਗੀਲੇ ਭੈ ਰੰਗ ਮੈਂ ਰੰਗੀਲੇ ਭੈ ਗੁਰ ਸਿੱਖ ਸਾਧ ਸੰਗ ਰੰਗ ਮੈਂ

जाके सम नहीं कोए जैसे मरत संकट मिटा दस तुहारो हो।

ਹਰ ਕੇ ਲੋਗ ਰਾਮ ਜਨ ਨੀਕੇ ਭਾਗ ਹੀਣ ਨਾ ਸੁਖਾਏ ਜਿਉ ਜਿਉ ਰਾਮ ਕਹੇ ਜਨ ਉੱਚੇ ਜਿਉ ਜਿਉ ਰਾਮ ਕਹੇ ਜਨ ਉੱਚੇ ਨਰ ਨਿੰਦਕ ਦੰਸ ਲਗਾਏ ਨਰ ਨਿੰਦਕ ਦੰਸ ਲਗਾਏ ਹਰ ਜਨ ਰਾਮ ਨਾ

लिख लियो शरीर कबीर कबीर के सो कैसा।

ਸਰਬ ਸੁਖਾਂ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ

ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ, ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ, ਗੁਰ ਜਲ ਮਿਲ ਕਮਲ ਵਿਗਸੈ ਜੀਓ, ਮੈਂ ਬਿਨ ਗੁਰ ਦੇਖੇ

ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਕਿਉਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ, ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ।

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਦਤਾਰ ਪਾਤਸ਼ਾਹ ਜੀਓ। ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ, ਆਪ ਜੀ ਦੇ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਦਤਾਰ ਸਤਿਗੁਰੂ ਜੀਓ, ਆਪ ਜੀ ਨੇ ਉੱਦਮ ਉਪਰਾਲਾ ਬਖਸ਼ਿਸ਼ ਕੀਤਾ ਹੈ, ਸੰਗਤਾਂ ਨੇ ਰਲ ਮਿਲ ਕੇ ਹਰੀ ਜਸ ਗਾਇਨ ਕੀਤਾ ਹੈ ਦਤਾਰ ਪਾਤਸ਼ਾਹ। ਦਿਨ ਵਿੱਚ ਸ੍ਰੀ ਸਹਿਜ ਪਾਠ ਦੇ ਵਿੱਚੋਂ ਗੁਰਬਾਣੀ ਪੜ੍ਹੀ ਗਈ, ਸੋਦਰ ਦੇ ਪਾਠ ਹੋਏ ਉਪਰੰਤ ਕੀਰਤਨ ਹੋਇਆ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਤੋਂ ਆਪ ਜੀ ਦੀ ਸੇਵਾ 'ਚ ਵਿਚਰਦਿਆਂ ਗਾਇਨ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਸਤਿਗੁਰੂ ਜੀਓ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਸਾਸ ਸਾਸ ਹਮ ਪੂਲਣ ਹਾਰੇ, ਤੁਮ ਸਮਰੱਥ ਅਗਣਤ ਅਪਾਰੇ, ਸ਼ਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ। ਅੱਗੇ ਤੋਂ ਸੋਝੀ ਦੇਣੀ ਗੁਰਬਾਣੀ ਦਾ ਕੀਰਤਨ ਦਾ ਰਸ ਬਖਸ਼ਿਸ਼ ਕਰਨਾ, ਨਾਮ ਬਾਣੀ ਦੇ ਨਾਲ ਜੋੜਨਾ ਸੱਚੇ ਸਤਿਗੁਰੂ ਜੀਓ, ਰਹਿਤ ਬਹਿਤ ਵਿੱਚ ਕਿਰਪਾ ਕਰਨਾ, ਕੁਰਹਿਤਾਂ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ, ਪੰਥ ਦੀ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਕਰਨੀ ਦਤਾਰ ਸਤਿਗੁਰੂ ਜੀਓ। ਦਤਾਰ ਪਾਤਸ਼ਾਹ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਤਨ ਮਨ ਧਨ ਕਰਕੇ ਸੇਵਾ ਕੀਤੀ ਹੈ, ਸਾਰਿਆਂ ਦੀ ਸੇਵਾ ਥਾਏ ਪਾਉਣੀ, ਤਿਲ ਫੁਲ ਭਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ

ਕਿਰਪਾ ਕਰਨੀ ਪਾਤਸ਼ਾਹ ਜੀਓ, ਸੁੱਖ ਸ਼ਾਂਤੀ ਵਰਤਾਉਣੀ ਸੱਚੇ ਪਾਤਸ਼ਾਹ। ਨਤਾਰ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਪਵਿੱਤਰ ਹੁਕਮਨਾਮਾ ਬਖਸ਼

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਰਾ ਆਗਿਆ ਪਈ ਅਕਾਲ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਕੀਰਤਨ ਸੁਣੇ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ,

ਵਾਹਿਗੁਰੂ ਸਾਹਿਬ ਜੀ ਸੋਹਲਾ ਰਾਗ ਗੋੜ ਦੀਵ ਕੀ ਮਹੱਲਾ ਪਹਿਲਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਜਾਕਰ ਕੀਰਤਿ ਆਖੀਐ ਕਰਤੇ ਕਾਹੋਇ ਵਿਚਾਰੋ ਤਿਤ ਕਰ ਗਾਹੋ ਸੋਹਿਲਾ ਸਿਵਰੋ ਸਿਰਜਨਹਾਰੋ ਤੁਮ ਗਾਓ ਮੇਰੇ ਨਰ ਪਉ ਕਾ ਸੋਹਿਲਾ ਹਉਂ ਵਾਦ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ ਨਿਤਨ ਜੀਅੜੇ ਸਮਾਲਿਨ ਦੇਖੇਗਾ ਦੇਵਨਹਾਰ ਤਿਰਦਾਨੇ ਕੀਮਤ ਨਾ ਪਵੈ ਤਿਸਦਾਤੇ ਕੌਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦੇਵ ਸੱਜਣ ਸੀਸੜੀਆਂ ਜੋ ਹੋ ਸਹਿ ਸੋ ਮੇਲ ਕਰ ਕਰ ਹੋ ਪਹੁੰਚਿਆ ਸਦਰੇ ਨੇਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੀਵਨ ਰਾਗਾ ਸਮ ਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋਵੇ ਸਨੇਕ ਬਾਬਾ ਜਾ ਕਰ ਕਰਤੇ ਕੀਰਤ ਹੋਏ ਸੋ ਕਹਿ ਰਾਖ ਵਡਾਈ ਤੋਇ ਰਹਾਓ ਵਿਸੇ ਚਸਿਆ ਘੜੀਆ ਪੈਰਾ ਤਿੱਤੀ ਵਾਰੀ ਮਾਹੋਆ ਸੂਰਜ ਕੁਰਤ ਨੇਕ ਨਾਨਕ ਪੇਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦੀਕ ਬਣੇ ਤਾਰਕ ਮੰਡਲ ਜਨਕ ਮੋਤੀ ਧੂਪ ਮਲ ਅਨ ਲੋ ਪਾਉਣ ਚੋਰੋ ਕਰੇ ਸਗਮਨਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਾਉ ਖੰਨਾ ਤੇਰੀ ਆਰਤੀ ਅਨਹਤਾ ਸਦ ਵਜਨ ਤੇਰੀ ਰਹਾਓ ਸਹਿਸਤਵ ਨੈਨ ਨੈਨ ਹੈ ਤੋਏ ਕਹੋ ਸਹਿ ਸੂਰਤ ਨਾਨਕ ਤੋਏ ਸਹਿਸ ਪਦ ਵਿਮਨਾ ਨੇਕ ਪਦ ਗੰਧ ਬਿਨ ਸਾਸਤਾ ਗੰਧੀ ਵਿਚਲ ਤਮੋਹੀ ਸਾਮੈ ਜੋ ਜੋ ਤੈ ਸੋਏ ਤਿਹ ਦੇ ਚਾਨਣ ਸਾਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਰਮ ਕ੍ਰਾਂਧ ਲੋਵਤ ਮਣੋ ਆਨੰਦਨੋ ਮੁਹਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਹੋ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਵੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੇ ਕਰ ਸਾਧੂ ਜਲਪਨ ਵੱਡਾ ਹੇ ਕੰਡੋਤਪਨ ਵੱਡਾ ਹੇ ਰਹਾਓ ਸਾਖਤ ਹਰ ਸਾਧਨਾ ਜਾਣਿਆ ਤਰੰਤਰ ਹੋਮੇ ਕੰਡਾ ਹੇ ਜਿਉਂ ਜਿਉਂ ਚਲਾ ਚੁਭੈ ਦੁੱਖ ਪਾਵੈ ਜਮਕਾਰ ਸਾਹਿਬ ਸੇ ਡੰਡਾ ਹੇ ਹਰ ਜਨ ਹਰ ਹਨਾ ਸਮਾਣੇ ਦੁਖ ਜਨ ਮਨ ਪਉ ਖੰਡਾ ਹੇ ਆਪਣਾ ਸੀ ਪੁਰਖ ਪਾਇਆ ਪਰਮੇਸ਼ਰ ਬੋ ਸੁਭ ਖੰਡ ਬ੍ਰਹਿਮੰਡਾ ਹੇ ਹਮ ਗਰੀ ਮਸਕੀਨ ਪ੍ਰਾ ਤੇਰੇ ਹਰ ਆਖ ਰਾਖ ਵਡ ਵੱਡਾ ਹੇ ਜਾਂ ਨਾਨਕ ਨਾਮ ਆਧਾਰ ਟੇਕੈ ਹਰਨਾਮੇ ਹੀ ਸੁਰਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਅੰਮ੍ਰਿਤ ਦਾ ਵਾਟਾ ਤਿਆਰ ਹੋ ਰਿਹਾ ਹੈ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, ਨੰਬਰ ਹਾਲ ਵੰਨ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਵੇ ਨ ਵਿਆਪੇ ਚਿੰਤਾ। ਸੋ ਬੇਨਤੀ ਹੈ ਨੰਬਰ ਵਨ ਹਾਲ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨੀ ਅੰਮ੍ਰਿਤਪਾਨ ਕਰਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Vai, guru, vai, guru, vai, guru, vai, guru, vai, guru, vai, guru, vai, guru.

वाहेगुरु वाहेगुरु वाहेगुरु वाहेगुरु।

ਮਿਲ ਵਿਖ ਸਭ ਹਿਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਉਸ ਅੰਤਰ ਨਾਮ

Why,

ਮਾਂ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਫ ਕਰਨਾ, ਮੁੜ ਕੇ ਫਿਰ ਦਾਸ ਅਨਾਊਂਸਮੈਂਟ ਕਰਨ ਲੱਗਾ ਹੈ। ਪੰਜਾਂ ਪਿਆਰਿਆਂ ਵੱਲੋਂ ਹੁਕਮ ਹੋਇਆ ਹੈ ਕਿ ਅੰਮ੍ਰਿਤ ਦਾ ਵਾਟਾ ਤਿਆਰ ਹੈ। ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਕਿਰਪਾ ਕਰਕੇ ਨੰਬਰ ਹਾਲ ਵਨ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਚ ਸ਼ਬਦ ਦੇ ਮੁਕਤ ਕਰਾਇਆ ਪਹੋ ਭਗਤ।

अमृत गुरमत पाएरा मन सुका हरिया होया मेरी जी।